ਬੁਰੇ ਕੰਮਾਂ ਲਈ ਬੜੀ ਜਲਦੀ ਉੱਠਣੇ, ਤੇ ਜਦੋਂ ਨਾਮ ਜਪਣ ਦਾ ਵੇਲਾ ਹੁੰਦਾ ਉਦੋਂ ਮਾਂ ਆਵਾਜ਼ ਵੀ ਮਾਰੇ ਤੇ ਪੁੱਤ ਨਹੀਂ ਉੱਠਦਾ, ਕਹਿੰਦਾ ਮਾਂ ਦਫ਼ਤਰ ਜਾਣ ਨੂੰ ਅਜੇ ਬੜਾ ਟਾਈਮ ਪਿਆ, ਮੈਂ ਟਾਈਮ ਸਿਰ ਤਿਆਰ ਹੋ ਜਾਂਗਾ, ਤੂੰ ਚਿੰਤਾ ਨਾ ਕਰ, ਪਰ ਮੈਨੂੰ ਸੌ ਲੈਣ ਦੇ। ਬੁਰੇ ਕੰਮ ਕੋ ਉੱਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੁੱਤਾ ਰਹਿੰਦਾ, ਉਸ ਵੇਲੇ ਨਹੀਂ ਉੱਠਦਾ। ਇਸੇ ਲਈ ਸਤਿਗੁਰੂ ਨੇ ਖਿਆਲ ਬੜਾ ਸੁੰਦਰ ਦਿੰਦੇ ਹੋਏ ਗੱਲ ਕਹੀ ਹੈ, ਚੰਗਿਆਈ ਆ ਲਿਖ ਕਰੇ ਬੁਰਿਆਈ ਹੋਵੇ ਸ਼ੇਰ, ਚੰਗੇ ਕੰਮ ਲਈ ਇਹਨੂੰ ਆਲਸ ਛਾ ਜਾਂਦੀ ਹੈ ਤੇ ਬੁਰੇ ਕੰਮ ਲਈ ਸ਼ੇਰ ਬਣ ਜਾਂਦਾ। ਆ ਕਿਸੇ ਦਾ ਘਰ ਢਾਣਾ ਹੋਵੇ ਤੇ ਬੜੀ ਜਲਦੀ ਤਿਆਰ ਹੁੰਦਾ, ਤੇ ਕਿਸੇ ਦਾ ਘਰ ਆਬਾਦ ਕਰਨਾ ਹੋਵੇ ਬੜਾ ਮੁਸ਼ਕਿਲ ਹੈ। ਕੋਸ਼ਿਸ਼ ਕਰੀਏ ਕਿ ਕਿਸੇ ਨੂੰ ਜੋੜੀਏ ਤੋੜੀਏ ਨਾ, ਕਿਸੇ ਨੂੰ ਵਸਾਈਏ ਉਜਾੜੀਏ ਨਾ, ਕਿਸੇ ਨੂੰ ਹਸਾਈਏ ਕਿਸੇ ਨੂੰ ਰਾਈਏ ਨਾ। ਕਿਉਂਕਿ ਬਾਬੇ ਫਰੀਦ ਨੇ ਇਹ ਗੱਲ ਕਹੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਉਹ ਭਾਈ ਕਿਸੇ ਬੁਰੇ ਨਾਲ ਵੀ ਚੰਗਿਆਈ ਕਰ, ਕਿਸੇ ਬੁਰੇ ਵਾਸਤੇ ਵੀ ਚੰਗਾ ਸੋਚ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦਈ ਰੋਗ ਨਾ ਲੱਗਈ ਪੱਲੇ ਸਭ ਕੁਝ ਫਾਏ। ਬਾਬਾ ਫਰੀਦ ਨੇ ਇੱਕ ਗੱਲ ਬੜੇ ਕਮਾਲ ਦੀ ਆਖੀ ਹੈ, ਤੁਹਾਡੀ ਝੋਲੀ ਪਾਵਾਂ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਇਹ ਤੂੰ ਕੀ ਵੇਖੇ, ਇਹ ਕੀ ਤੂੰ ਕਿਹਾ,

ਭਾਗਾਂ ਨਾਲ ਇਹ ਸਾਨੂੰ ਦੇ ਪ੍ਰਾਪਤ ਹੋਈ ਹੈ। ਦੁਰਲੱਭ ਜੋ ਲੱਭਿਆ ਨਾ ਲੱਭਦੀ। ਨਾਮ ਜਪ ਲੈ, ਨਾਮ ਨਾ ਜਪੇ ਤੇ ਆਤਮ ਘਾਤੀ। ਜਿਹੜੇ ਮਨੁੱਖ ਨਾਮ ਨਹੀਂ ਜਪਦੇ ਉਹ ਭਾਈ ਆਪਣੇ ਨਾਲ ਅਪਰਾਧ ਕਰਨੋਂ ਤੇ ਮੁੜਦੇ ਨਹੀਂ, ਕਿਸੇ ਨਾਲ ਅਪਰਾਧ ਕਰਨੋਂ ਤੇ ਮੁੜਦੇ ਨਹੀਂ, ਆਪਣੇ ਨਾਲ ਵੀ ਕਰ ਰਹੇ ਨੇ, ਕਿਉਂਕਿ ਨਾਮ ਨਾ ਜਪੇ ਤੇ ਆਤਮ ਘਾਤੀ। ਉਹ ਨਾਮ ਨਹੀਂ ਜਪਦੇ, ਆਪਣੀ ਆਤਮਾ ਦਾ ਆਤਮ ਘਾਤ ਕਰ ਰਹੇ। ਹੁਣ ਸਵਾਲ ਹੋਇਆ ਪਾਤਸ਼ਾਹ, ਆਤਮਾ ਦਾ ਆਤਮ ਘਾਤ ਕਿਵੇਂ ਹੋ ਸਕਦਾ? ਆਤਮਾ ਤੇ ਪਰਮਾਤਮਾ ਦਾ ਅਕਸ਼ ਹੈ, ਉਹ ਤੇ ਮਰਦੀ ਨਹੀਂ, ਉਹਦਾ ਆਤਮ ਘਾਤ ਕਿਵੇਂ ਹੋ ਗਿਆ? ਸਹਿਬ ਕਹਿੰਦੇ ਨੇ ਭਾਈ ਕਈ ਮਨੁੱਖ ਐਸੇ ਨੇ ਜਿਹੜੇ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਤੇ ਜਿਹੜੇ ਸਿਮਰਨ ਨਹੀਂ ਕਰਦੇ ਉਹ ਆਪਣੀ ਆਤਮਾ ਦਾ ਆਤਮ ਘਾਤ ਕਰਕੇ ਅਪਰਾਧ ਕਰ ਰਹੇ ਨੇ। ਪਰ ਕਿਵੇਂ? ਕਹਿੰਦੇ ਨੇ ਜਿਵੇਂ ਸਰੀਰ ਦੀ ਖੁਰਾਕ ਹੈ ਭੋਜਨ ਤੇ ਆਤਮਾ ਦੀ ਖੁਰਾਕ ਹੈ ਭਜਨ। ਸਰੀਰ ਨੂੰ ਭੋਜਨ ਨਾ ਮਿਲੇ ਸਰੀਰ ਕਮਜ਼ੋਰ ਹੋ ਜਾਂਦਾ ਹੈ, ਤੇ ਭਾਈ ਜੇ ਆਤਮਾ ਨੂੰ ਖੁਰਾਕ ਨਾ ਮਿਲੇ ਆਤਮਾ ਵੀ ਮੁਰਝਾ ਜਾਂਦੀ, ਆਤਮਾ ਵੀ ਕੁਮਲਾ ਜਾਂਦੀ ਹੈ। ਇਸ ਵਾਸਤੇ ਆਤਮਾ ਦਾ ਆਤਮ ਘਾਤ ਹੋ ਜਾਂਦਾ ਹੈ।

ਭਾਈ ਗੁਰਦਾਸ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਕਿਤਨੀ ਨਿਮਰਤਾ ਹੈ ਕਿਤਨੀ ਨਿਮਰਤਾ ਹੈ ਕਹਿੰਦੇ ਨੇ ਹੇ ਪ੍ਰਮਾਤਮਾ ਵੇਖ ਇਹ ਸਭ ਤੋਂ ਵੱਡੇ ਔਗਣ ਮੇਰੇ ਵਿੱਚ ਨੇ ਮੇਰੇ ਅੰਦਰ ਭਰੇ ਹੋਏ ਨੇ ਅੱਜ ਤੁਸੀਂ ਕਿਸੇ ਮਨੁੱਖ ਨੂੰ ਕਹਿ ਕੇ ਵੇਖੋ ਕਿ ਇਹ ਤੇਰੇ ਅੰਦਰ ਔਗਣ ਹੈ ਉਹ ਕਹਿੰਦਾ ਮੇਰੀ ਗੱਲ ਛੱਡ ਤੂੰ ਆਪਣੇ ਅੰਦਰ ਵੇਖ ਮੇਰੀ ਨਾ ਗੱਲ ਕਰ ਇਸੇ ਲਈ ਬਾਬਾ ਫਰੀਦ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ ਸੀ ਕਿ ਆਪਾਂ ਦੁਨੀਆਂ ਦੇ ਔਗਣ ਬੜੇ ਫੋਲਨੇ ਆ ਲੇਕਿਨ ਕਦੇ ਆਪਣੇ ਅੰਦਰ ਝਾਤੀ ਮਾਰ ਕੇ ਨਹੀਂ ਵੇਖੇ ਅੱਜ ਸਾਡੇ ਹਰ ਕਿਸੇ ਮਨੁੱਖ ਦੀ ਇਹ ਆਦਤ ਹੈ ਫਲਾਣਾ ਬੜਾ ਔਗਣ ਆ ਰਿਹਾ ਉਹ ਭਾਈ ਤੂੰ ਆਪਣੇ ਆਪ ਨੂੰ ਵੇਖ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗ੍ਰਹਿਵਾਨ ਮੈਂ ਸਿਰ ਨੀਵਾਂ ਕਰ ਦੇ ਆਪਣੇ ਅੰਦਰ ਚਾਤੀ ਮਾਰ ਕੇ ਵੇਖ ਜੇ ਤੇਰੇ ਅੰਦਰ ਔਗਣ ਨੇ ਤੂੰ ਕਿਸੇ ਦਾ ਔਗਣ ਨਾ ਫੋਲ ਜੇ ਤੂੰ ਗੁਣਵਾਨ ਹੈ ਤੇ ਕਿਸੇ ਨੂੰ ਪਿਆਰ ਨਾਲ ਸਮਝਾ ਦੇ ਪਰ ਉਹਨੂੰ ਕਹਿਣਾ ਕਿ ਤੇਰੇ ਅੰਦਰ ਇਹ ਔਗਣ ਹੈ ਪਿਆਰ ਨਾਲ ਸਮਝਾ ਦੇ ਦੇਖੋ ਹੁਣ ਭਾਈ ਸਾਹਿਬ ਜੀ ਦਾ ਸਾਨੂੰ ਸਮਝਾਉਣ ਦਾ ਤਰੀਕਾ ਬੜਾ ਸੁੰਦਰ ਹੈ ਨਾ ਆਪਣਾ ਲਾ ਰਹੇ ਨੇ ਕਹਿੰਦੇ ਜੇ ਮਾਲਕ ਅੱਗੇ ਬੇਨਤੀ ਕਰਨੀ ਹੋਵੇ ਤੇ ਕਿਵੇਂ ਕਰੀਏ ਆਪਣੇ ਔਗਣ ਬਖਸ਼ਾਣੇ ਹੋਣ ਤੇ ਕਿਵੇਂ ਬਖਸ਼ਾਈਏ ਵੀ ਸਾਸ ਕਾਤੀ ਅਕਿਰਤ ਕਹਿਣ ਮੈਂ ਕੋਈ ਨਾ ਰੱਖਣ ਦਾ ਮਾਲਕ ਤੇਰੇ ਤੋਂ ਸਵਾ ਮੈਨੂੰ ਕੋਈ ਨਹੀਂ ਰੱਖਣ ਵਾਲਾ ਵਿਸਾਸ ਕਾਤੀ ਅਕਿਰਤ ਕਹਿਣ ਕਹਿੰਦੇ ਨੇ ਬਹੁਤ ਵੱਡਾ ਔਗਣ ਹੈ ਵਿਸਾਸ ਕਾਤੀ ਕਹਿੰਦੇ ਨੇ ਕੀ ਹੈ ਕਿਸੇ ਨੂੰ ਵਿਸਾ ਕੇ ਮਾਰਨਾ ਤੇ ਵਿਸਾਸ ਕਾਤੀ ਕਹਿੰਦੇ ਨੇ ਮਿੱਤਰ ਕਾਤ ਉਂਝ ਮਿੱਤਰ ਬਣਾ ਲੈਣਾ ਉਂਝ ਆਪਣਾ ਕਹਿਣਾ ਉਂਝ ਪਿਆਰ ਵਿੱਚ ਲੈ ਆਉਣਾ ਤੇ ਸਾਧ ਸੰਗਤ ਉਸ ਅੰਦਰ ਚਾਕੂ ਫੇਰ ਦੇਣਾ ਇਹਨੂੰ ਕਹਿੰਦੇ ਨੇ ਵਿਸਾਸ ਕਾਤ ਕਈ ਵਾਰ ਨੀ ਤੁਸੀਂ ਕਹਿ ਦਿੰਦੇ ਕਿ ਤੂੰ ਮੇਰੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ ਮੇਰਾ ਤੇਰੇ ਤੇ ਬੜਾ ਵਿਸ਼ਵਾਸ ਸੀ ਤੂੰ ਮੇਰਾ ਵਿਸ਼ਵਾਸ ਤੋੜਿਆ ਕਿਉਂਕਿ ਅੱਜ ਹੋਈ ਇਹ ਕੁਝ ਰਿਹਾ ਵਿਸ਼ਵਾਸ ਕਾਤ ਹੋ ਰਿਹਾ ਮਿੱਤਰ ਮਿੱਤਰ ਨੂੰ ਮਾਰ ਰਿਹਾ ਇੱਥੋਂ ਤੱਕ ਵੇਖ ਲੋ ਸਿੱਖ ਸਿੱਖ ਨੂੰ ਮਾਰ ਰਿਹਾ ਇਹ ਵਿਸ਼ਵਾਸ ਕਾਤ ਨਹੀਂ ਤੇ ਹੋਰ ਕੀ ਹੈ ਅੱਜ ਸਾਡੇ ਸਿੱਖ ਪੰਥ ਅੰਦਰ ਕੀ ਹੋ ਰਿਹਾ ਸਿੱਖ ਪੰਥ ਸਿੱਖ ਸਿੱਖ ਨੂੰ ਮਾਰ ਰਿਹਾ ਵਿਸ਼ਵਾਸ ਕਾਤੀ ਅਕਿਰਤ ਕਣ ਫਿਰ ਕਹਿੰਦੇ ਨੇ ਅਕਿਰਤ ਕਣ ਉਦੋਂ ਵੀ ਪੈੜਾ ਅਕਿਰਤ ਕਣ ਉਦੋਂ ਵੀ ਪੈੜਾ ਅਕਿਰਤ ਕਣ ਕਹਿੰਦੇ ਨੇ ਜਿਹੜਾ ਕਿਸੇ ਦਾ ਕੀਤਾ ਨਾ ਜਾਣੇ ਤੁਸੀਂ ਕਿਸੇ ਦੇ ਪਰਉਪਕਾਰ ਕੀਤਾ ਪਰ ਉਹ ਨਹੀਂ ਜਾਣਦਾ ਮੈਂ ਇੱਥੇ ਬਹੁਤ ਲੋਕਾਂ ਦੀਆਂ ਐਸੀਆਂ ਸਟੋਰੀਆਂ ਸੁਣੀਆਂ ਨੇ ਜੀ ਫਲਾਣਾ ਬੰਦਾ ਇੰਡੀਆ ਤੋਂ ਇਹਨੂੰ ਮੈਂ ਬੁਲਾਇਆ ਸੀ ਪਰ ਇੱਥੇ ਆ ਕੇ ਇਹਨੇ ਮੇਰਾ ਇਸ਼ਾਨ ਵੀ ਨਹੀਂ ਮੰਨਿਆ ਅਕਿਰਤ ਕਣ ਜਿਹੜਾ ਕਿਸੇ ਦਾ ਕੀਤਾ ਨਾ ਜਾਣੇ ਕਿਸੇ ਨੂੰ ਮੰਨ ਹੀ ਨਾ ਸਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਕਿਰਤ ਕਣ ਦੀ ਇੱਕ ਤਸਵੀਰ ਵੀ ਦੱਸਦੇ ਕਹਿੰਦੇ ਨੇ ਕਿਰਤ ਕਣ ਕਿਹੋ ਜਿਹਾ ਹੁੰਦਾ

ਨਾਮ ਤੋਂ ਬਿਨਾਂ ਭਾਈ ਤੇਰਾ ਕਿਵੇਂ ਛੁਟਕਾਰਾ ਹੋ ਸਕਦਾ ਹੈ? ਤੇ ਨਾਮ ਮਿਲਦਾ ਕਿੱਥੋਂ ਹੈ? ਅਖਿਆ ਜਪਣ ਵਾਲਿਆਂ ਦੀ ਸੰਗਤ ਵਿੱਚ ਤੈਨੂੰ ਨਾਮ ਮਿੱਠਾ ਲੱਗਣ ਲੱਗ ਜਾਏਗਾ। ਜਪਣ ਵਾਲਿਆਂ ਦੀ ਸੰਗਤ ਵਿੱਚ ਨਾਮ ਤੇਰਾ ਆਧਾਰ ਹੋ ਜਾਏਗਾ, ਸਾਚ ਨਾਮ ਆਧਾਰ। ਜਿਨ੍ਹਾਂ ਨੂੰ ਨਾਮ ਦਾ ਆਧਾਰ ਹੋ ਗਿਆ, ਫਿਰ ਉਹਦੀਆਂ ਸਾਰੀਆਂ ਹੀ ਭੁੱਖਾਂ ਦੂਰ ਹੋ ਜਾਂਦੀਆਂ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਇਹ ਗੁਰੂ ਦੀ ਸ਼ਰਨ ਵਿੱਚੋਂ ਮਿਲ ਸਕਦਾ। ਜੈਸੇ ਮੰਦਿਰ ਮੇ ਬਲ ਹਰਨਾ ਠਹਿਰੈ, ਨਾਮ ਬਿਨਾਂ ਕੈਸੇ ਪਾਰ ਉਤਰੈ, ਕੁੰਭ ਬਿਨਾਂ ਜਲ ਨਾਹੇ ਟਿਕਾਵੈ। ਕੁੰਭ ਕਹਿੰਦੀਆਂ ਨੇ ਘੜੇ ਨੂੰ। ਆਖਿਆ ਜਿਸ ਤਰ੍ਹਾਂ ਜਲ ਕੁੰਭ ਤੋਂ ਬਿਨਾਂ ਟਿਕ ਨਹੀਂ ਸਕਦਾ, ਆ ਬਰਤਨ ਤੋਂ ਬਿਨਾਂ ਜਲ ਕਿਵੇਂ ਟਿਕਾਓਗੇ ਭਾਈ? ਉਹ ਜਲ ਬਰਤਨ ਤੋਂ ਬਿਨਾਂ ਬਿਖਰ ਜਾਂਦਾ, ਜ਼ਾਇਆ ਹੋ ਜਾਂਦਾ। ਤੇ ਜੇ ਤੈਨੂੰ ਵੀ ਸਤਸੰਗ ਨਹੀਂ ਪ੍ਰਾਪਤ ਹੋਇਆ, ਗੁਰੂ ਕੀ ਸ਼ਰਨ ਨਹੀਂ ਪ੍ਰਾਪਤ ਹੋਈ, ਤਾਂ ਤੇਰਾ ਮਨੁੱਖਾ ਜਨਮ ਵੀ ਇਸੇ ਤਰ੍ਹਾਂ ਰੁੜ ਜਾਏਗਾ। ਕਿ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਦੀ ਸ਼ਰਨ ਵਿੱਚੋਂ ਤੈਨੂੰ ਲੋਕ ਪਰਲੋਕ ਦੇ ਸੁੱਖ ਮਿਲਣਗੇ।

ਸਾਹਿਬ ਫਤਿਹ ਸਿੰਘ ਦੇ ਮਾਸੂਮ ਚਿਹਰੇ ਵੱਲ ਵੇਖ ਕੇ ਜੱਲਾਦ ਕੰਬ ਉੱਠਿਆ ਅਤੇ ਗਾਰੇ ਦੇ ਪੱਜ ਮਾਤਾ ਗੁਜਰੀ ਜੀ ਨੂੰ ਜਾ ਕੇ ਕਹਿਣ ਲੱਗਾ,

ਪਤਾ ਨੀ ਕਿੰਨਾ ਕੁ ਸਿਆਣਾ, ਕਿੰਨਾ ਕੁ ਸੁਗੜ ਹੈ। ਕੋਈ ਹਿਸਾਬ ਲਾ ਸਕਦਾ ਹੈ? ਕਿਉਂਕਿ ਉਹਦੀ ਕਿਰਤ ਦਾ ਹਿਸਾਬ ਨੀ ਲਾਇਆ ਜਾਂਦਾ। ਤੇਰੇ ਦਾਨੇ ਕੀਮਤ ਨਾ ਪਵੇ ਕਿਸ ਦਾਤੇ ਕੌਣ ਸਮਾਰ। ਤੇਰੀ ਦਿੱਤੀ ਹੋਈ ਦਾਤ ਦੀ ਸਮਝ ਨਹੀਂ ਆਉਂਦੀ, ਤੇਰੀ ਸਮਝ ਕਿੱਥੋਂ ਆ? ਤੇਰੀ ਦਾਤ ਦਾ ਹੀ ਮੁੱਲ ਨਹੀਂ ਪਾਇਆ ਜਾਂਦਾ, ਤੇਰਾ ਕੌਣ ਮੁੱਲ ਪਾਵੇ? ਤੇਰੀ ਦਾਤ ਹੀ ਏਡੀ ਸੋਹਣੀ, ਏਡੀ ਖੂਬਸੂਰਤ, ਏਡੀ ਜੁਗਤ ਵਾਲੀ ਏ, ਤੇ ਤੂੰ ਕਿੰਨਾ ਸਿਆਣਾ ਹੋਵੇਗਾ। ਸਾਹਿਬ ਕਹਿੰਦੇ ਨੇ ਮਤ ਸਮਝੀ ਉਹਦੇ ਨਾਲੋਂ ਸਿਆਣਾ ਕੋਈ ਹੋਰ ਵੀ ਹੈ, ਜਿਸਨੇ ਤੈਨੂੰ ਸਰੀਰ ਦਿੱਤਾ, ਜਿਸਨੇ ਸਰੀਰ ਚ ਮਨ ਪਾਇਆ, ਜਿਸਨੇ ਤੈਨੂੰ ਵਰਤਣ ਵਾਸਤੇ ਧਨ ਦਿੱਤਾ, ਜਿਸ ਦੀਆਂ ਇਹ ਸਾਰੀਆਂ ਬਖਸ਼ਿਸ਼ਾਂ ਭੋਗਦਾ ਏ, ਉਹਦੇ ਨਾਲੋਂ ਸਿਆਣਾ ਹੋਰ ਤੈਨੂੰ ਕੋਈ ਮਿਲੇਗਾ ਨਹੀਂ। ਤੇ ਕਈ ਵਾਰੀ ਤਾਂ ਇੰਨਾ ਵੀ ਭੁਲੇਖਾ ਲੱਗ ਜਾਂਦਾ, ਤੂੰ ਐਸਾ ਸਮਝਣ ਲੱਗ ਪੈਂਦਾ ਉਹਨੇ ਕੋਈ ਗਲਤੀ ਕੀਤੀ ਏ, ਮੈਂ ਠੀਕ ਕਰ ਦੇ। ਜੋ ਉਹਨੇ ਬਣਾਇਆ ਸ਼ਾਇਦ ਗਲਤ ਬਣਾਇਆ, ਮੈਂ ਉਹਨੂੰ ਠੀਕ ਕਰ ਦੇਵਾਂ। ਜੋ ਉਹਨੇ ਰਚਿਆ ਸ਼ਾਇਦ ਗਲਤ ਰਚਿਆ, ਮੈਂ ਇਹਦੇ ਚ ਸੁਧਾਰ ਕਰ ਦੇਵਾਂ। ਆਪਣੇ ਆਪ ਨੂੰ ਉਹਦੇ ਨਾਲੋਂ ਸਿਆਣਾ ਸਮਝ ਬੈਠਾ ਹੋਵਾਂਗਾ। ਕੋਈ ਸੂਰਤ ਨਹੀਂ, ਕੋਈ ਤਰੀਕਾ ਨਹੀਂ ਕਿ ਤੂੰ ਆਪਣੇ ਆਪ ਨੂੰ ਉਹਦੇ ਨਾਲੋਂ ਸਿਆਣਾ ਸਮਝ ਸਕੇ। ਜਿਸਨੇ ਤਨ ਮਨ ਧਨ ਜਿਨ ਪ੍ਰਭ ਦੀਆ, ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਨ। ਇੱਕ ਸ਼ਬਦ ਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਚੇਤਾ ਕਰਾਇਆ। ਚੇਤਾ ਹੀ ਕਰਾਉਣ ਵਾਲੀ ਗੱਲ ਹੈ, ਪਤਾ ਸਾਰਾ ਹੈ, ਭੁੱਲ ਜਾਂਦੇ। ਸਾਹਿਬਾਂ ਨੇ ਪਾਵਨ ਬਾਣੀ ਚ ਸਾਨੂੰ ਉਹਨਾਂ ਚੀਜ਼ਾਂ ਦੀ ਸਾਰੀ ਨਿਸ਼ਚਤਾ ਨਹੀਂ ਆਉਂਦੀ, ਲੇਕਿਨ ਮੋਟੀਆਂ ਮੋਟੀਆਂ ਜਿਨ੍ਹਾਂ ਬਿਨਾਂ ਬੰਦੇ ਦਾ ਨਹੀਂ ਸਰਦਾ, ਉਹਨਾਂ ਦਾ ਜ਼ਿਕਰ ਮਹਾਰਾਜ ਨੇ ਕੀਤਾ। ਜੋ ਕਹਿੰਦੇ ਨੇ ਤੈਨੂੰ ਉਹਦਾ ਚੇਤਾ ਹੈ, ਤੈਨੂੰ ਉਹਦਾ ਖਿਆਲ ਹੈ, ਜਿਸਨੇ ਤੈਨੂੰ ਇੰਨਾ ਕੁਝ ਦਿੱਤਾ ਹੈ,

ਸੁਗੜਤਾ ਤੇ ਸਿਆਣਪ ਦਾ ਤਲਕ ਚਲਾਕੀ ਨਾਲ ਨਹੀਂ। ਇਹਦੀ ਭਾਵਨਾ ਇਹ ਹੈ ਕਿ ਮਨੁੱਖ ਸਿਆਣਪ ਦੇ ਨਾਲ ਕਿਸੇ ਦਾ ਭਲਾ ਕਿੰਨਾ ਕੁ ਕਰ ਸਕਦਾ ਹੈ ਤੇ ਭਲਾ ਕਰਨ ਵਾਲੇ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਕਿੰਨਾ ਕੁ ਕਰ ਸਕਦਾ। ਉਹਨੇ ਬੜੀ ਸਿਆਣਪ ਕੀਤੀ ਏ, ਬਿਨਾਂ ਮੰਗਿਆਂ ਮੈਨੂੰ ਇੰਨਾ ਕੁਝ ਦਿੱਤਾ ਹੈ ਜਿੰਨੇ ਦੀ ਮੈਨੂੰ ਲੋੜ ਸੀ। ਜੀਵਨ ਦਿੱਤਾ ਹੈ, ਮਾਂ ਬਾਪ ਦਿੱਤੇ ਨੇ, ਭਰਾ ਪੁੱਤਰ ਦਿੱਤੇ ਨੇ, ਸੱਜਣ ਦਿੱਤੇ ਨੇ, ਬਿਨਾਂ ਪੈਸਿਆਂ ਦੇ ਬਿਨਾਂ ਮੁੱਲ ਦੇ ਹਵਾ ਦਿੱਤੀ ਏ, ਪਾਣੀ ਦਿੱਤਾ ਏ, ਅੱਗ ਬਖਸ਼ੀ ਏ, ਕਿਤਨਾ ਕੁਝ ਕਿਆ ਵਰਤਦਾ ਹਾਂ ਉਸਦਾ। ਵੇਖਣ ਕੋ ਨੇਤਰ, ਸੁਣਨ ਕੋ ਕਰਨਾ, ਜਿਨ੍ਹਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਔਰ ਕਿੰਨੀ ਸਿਆਣਪ ਨਾਲ ਜੜਿਆ ਸਾਰਾ ਕੁਝ। ਹਸਤ ਕਮਾਵਣ, ਬਾਸਣ ਰਸਣਾ, ਛਕਣ ਛਕਾਉਣ ਵਾਸਤੇ ਜੀਵਾ, ਚਰਨ ਚੱਲਣ ਕੋ ਤੇ ਸਲਾਮਾ ਲੈਣ ਵਾਸਤੇ, ਗੁਰੂ ਚਰਨਾਂ ਤੇ ਝੁਕਣ ਵਾਸਤੇ ਮੇਰਾ ਸਿਰ ਵੀ ਬਖਸ਼ਿਸ਼ ਕੀਤਾ। ਇੰਨੀਆਂ ਬਖਸ਼ਿਸ਼ਾਂ ਕਰਨ ਵਾਲੇ ਮੇਰੇ ਸਾਹਿਬ, ਮੈਂ ਤੇਰੀ ਸਿਆਣਪ ਨੂੰ ਕਿਵੇਂ ਪਹੁੰਚਾਂ? ਤੇਰਾ ਧੰਨਵਾਦ ਕਰਨਾ ਚਾਹੀਦਾ। ਤੇ ਉਹ ਤਾਂ ਹੁੰਦਾ ਹੈ ਕਿ ਜੋ ਕੋਈ ਤੂੰ ਬਖਸ਼ਿਆ ਸਾਰਾ ਕੁਝ ਮੈਂ ਆਪਣਾ ਨਾ ਕਰਕੇ ਜਾਣਾ, ਤੇਰੀ ਦਾਤ ਕਰਕੇ ਜਾਣਾ ਤੇ ਤੇਰੇ ਅੱਗੇ ਅਰਪਣ ਕਰਨ ਦੀ ਵੀ ਅਕਲ ਆਵੇ। ਤਨ ਮਨ ਧਨ ਅਰਪੋ ਸਭ ਆਪਣਾ, ਕਵਨ ਸੋ ਮਤ ਜਿਤ ਹਰ ਹਰ ਜਪਣਾ। ਉਹ ਕਿਹੜਾ ਢੰਗ ਹੈ ਕਿ ਮੈਂ ਪ੍ਰਭੂ ਦੇ ਸਿਮਰਨ ਚ ਜੁਟ ਸਕਾਂ? ਉਹ ਇਹੀ ਹੈ ਕਿ ਤਨ ਮਨ ਧਨ ਗੁਰੂ ਨੂੰ ਸਰਪਣ ਕਰ ਅਰਪਣ ਕਰ ਦੇ। ਇੱਕ ਗੱਲ ਸਮਝਣਾ, ਧਨ ਗੁਰੂ ਨੂੰ ਕਿਵੇਂ ਅਰਪਣ ਕਰਨਾ? ਅਸੀਂ ਮੱਥਾ ਟੇਕਨੇ ਆ, ਇਹ ਅਰਪਣ ਕਰਨ ਦਾ ਚਿੰਨ ਹੈ, ਸੰਕੇਤ ਹੈ। ਅਸਲ ਤਾਂ ਇਹ ਹੈ ਕਿ ਜੋ ਕੁਝ ਸਰੀਰ ਦੇ ਬਾਰੇ ਗੁਰੂ ਕੀ ਮਰਿਆਦਾ ਹੈ, ਉਹਨੂੰ ਸਰੀਰ ਤੇ ਧਾਰਨ ਕਰ ਲਿਆ ਜਾ। ਜੇ ਗੁਰੂ ਨੇ ਕਿਹਾ ਕੇਸ ਰੱਖਣੇ ਨੇ ਤੇ ਰੱਖਣੇ, ਜੇ ਗੁਰੂ ਨੇ ਕਿਹਾ ਕਿਰਪਾਨ ਪਾਉਣੀ ਤੇ ਪਾਉਣੀ, ਗੁਰੂ ਨੇ ਕਿਹਾ ਕਸ਼ਹਿਰਾ ਧਾਰਨ ਕਰਨਾ ਤੇ ਕਰਨਾ, ਇਹ ਸਰੀਰ ਦੀ ਗੱਲ ਹੈ। ਸਰੀਰ ਗੁਰੂ ਕੇ ਅਰਪਣ ਕਰਨ ਦਾ ਮਤਲਬ ਹੈ ਗੁਰੂ ਕੀ ਸਰੀਰਕ ਜੁਗਤ ਧਾਰਨ ਕਰ ਲਈ ਜਾ। ਤੇ ਜਦੋਂ ਮਨ ਦੀ ਗੱਲ ਆਏਗੀ, ਮਨ ਗੁਰੂ ਕੇ ਅਰਪਣ ਕਰਨਾ, ਤੇ ਫਿਰ ਮਨ ਦੀਆਂ ਗੱਲਾਂ ਨਾ ਮੰਨੋ, ਮਨ ਦੀ ਮਤ ਨਾ ਮੰਨੋ, ਗੁਰੂ ਕੀ ਮਤ ਮੰਨੋ। ਮਨ ਦੇ ਵਿੱਚ ਗੁਰੂ ਕੀਆਂ ਸਿੱਖਿਆਵਾਂ ਦਾ ਧਿਆਨ, ਗੁਰੂ ਕੇ ਬਚਨਾਂ ਦਾ ਖਿਆਲ, ਤੇ ਧਨ ਗੁਰੂ ਨੂੰ ਅਰਪਣ ਕਰਨਾ। ਹੁਣ ਬੰਦਾ ਕਹੇ ਕਮਾ ਕੇ ਗੁਰੂ ਕੇ ਅੱਗੇ ਅਰਪਣ ਕਰੀ ਜਾਵਾਂ, ਗੁਰੂ ਕੋਈ ਥੁੜਿਆ ਬੈਠਾ ਹੈ, ਐਸੀ ਗੱਲ ਨਹੀਂ। ਤੇਰਾ ਨੇਕ ਕੰਮਾਂ ਚ ਲੱਗ ਗਿਆ, ਭਲੇ ਪਾਸੇ ਲੱਗ ਗਿਆ, ਗੁਰੂ ਨੂੰ ਅਰਪਣ ਹੋ ਗਿਆ। ਜੇ ਘੱਟੋ ਘੱਟ ਦਸਵੰਧ ਲਿਆ ਕੇ ਤੂੰ ਸੰਗਤ ਵਿੱਚ ਦੇ ਦਿੱਤਾ, ਗੁਰੂ ਚਰਨਾਂ ਤੇ ਅਰਪਣ ਕਰਤਾ, ਤਾਂ ਵੀ ਤੇਰਾ ਧਨ ਸਫਲਾ ਹੋ ਗਿਆ। ਤੇ ਇੱਥੇ ਇਹ ਵੀ ਨਹੀਂ ਹੋਇਆ, ਮਾੜੇ ਪਾਸੇ ਤਾਂ ਲੱਗਦਾ ਰਿਹਾ, ਵਿਕਾਰਾਂ ਤੇ ਲੱਗਦਾ ਰਿਹਾ, ਬੁਰਾਈਆਂ ਚ ਲੱਗਦਾ ਰਿਹਾ, ਲੋਕਾਂ ਨੂੰ ਮਰਵਾਉਣ ਤੇ, ਲੋਕਾਂ ਵਾਸਤੇ ਕੰਡੇ ਬੀਜਣ ਤੇ ਧਨ ਖਰਚ ਹੁੰਦਾ ਰਿਹਾ, ਤੇ ਫਿਰ ਉਹ ਗੁਰੂ ਦੀ ਅਰਪਣ ਨਾ ਸਮਝੀ। ਐਸਾ ਨਾ ਸਮਝੀ ਕਿ ਉਹ ਧਨ ਕਿਸੇ ਚੰਗੇ ਲੇਖੇ ਲੱਗ ਰਿਹਾ, ਨਹੀਂ, ਜਿਹੜਾ ਧਨ ਚੰਗੇ ਪਾਸੇ ਲੱਗ ਰਿਹਾ, ਕਿਸੇ ਢੰਗ ਨਾਲ ਵੀ ਲੱਗ ਰਿਹਾ, ਉਹ ਸਮਝੋ ਗੁਰੂ ਦਰ ਤੇ ਸਫਲਾ ਹੈ। ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਗੁਰੂ ਦਰ ਤੇ ਅਰਪਣ ਕਰਨ ਵਾਲੀ ਹੈ, ਪ੍ਰਭੂ ਅੱਗੇ ਅਰਪਣ ਕਰਨ ਵਾਲੀ ਹੈ, ਉਹ ਹੈ ਕਿ ਪਦਾਰਥ ਲੈ ਕੇ ਮੈਂ ਹੰਕਾਰ ਨਾਲ ਭਰ ਗਿਆ। ਮਹਾਰਾਜ ਸੁਧਰ ਸੈਨ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਹਾਜ਼ਰ ਹੋਏ ਸਨ। ਭਾਈ ਝੰਡਾ ਜੀ ਬਾਢੀ ਵੀ ਬੈਠੇ, ਮਹਾਰਾਜ ਇੰਦਰ ਸੈਨ ਵੀ ਬੈਠੇ, ਹੋਰ ਪ੍ਰੇਮੀ ਵੀ ਬੈਠੇ। ਮਹਾਰਾਜ ਸੁਧਰ ਸੈਨ ਨੇ ਆ ਕੇ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਿਆ, ਤੇ ਇੱਕ ਪਲੇਟ ਵਿੱਚ, ਰਕੇਬੀ ਵਿੱਚ, ਇੱਕ ਰਕਾਬੀ ਵਿੱਚ ਕੁਝ ਹੀਰੇ ਜਵਾਹਰਾਤ ਮਹਾਰਾਜ ਦੇ ਅੱਗੇ ਰੱਖ ਦਿੱਤੇ। ਧੰਨ ਗੁਰੂ ਨਾਨਕ ਕਹਿਣ ਲੱਗੇ, ਸੁਧਰ ਸੈਨ ਇਹ ਕੀ ਕਿ ਮਹਾਰਾਜ ਤੁਹਾਡੇ ਚਰਨ ਪਰਸਨ ਆਇਆ, ਕੁਝ ਭੇਟਾ ਤਾਂ ਕਰਨਾ ਚਾਹੀਦਾ ਸੀ। ਕਾਹਦੇ ਲਈ ਕਿ ਮਹਾਰਾਜ ਤੁਹਾਡੇ ਦਰ ਤੋਂ ਨਾਮ ਦੀ ਜਾਚਨਾ ਕਰਨ ਆਇਆ। ਭਗਤੀ ਦੀ ਭੁੱਖ ਵਾਲਾ ਬੰਦਾ ਕੁਝ ਅਰਪਣ ਕਰਾਂ ਤਾਂ ਹੀ ਨਾ, ਖਾਲੀ ਹੱਥ ਕਿਵੇਂ ਤੁਹਾਡੇ ਨਾਲ ਸਾਂਝ ਪਾਵਾਂ? ਸਾਹਿਬ ਕਹਿਣ ਲੱਗੇ, ਫਿਰ ਸੁਧਰ ਸੈਨ ਜੇ ਤੂੰ ਰੱਖਣ ਹੀ ਲੱਗਾ ਸੈਂ, ਕੋਈ ਆਪਣੀ ਵਸਤੂ ਰੱਖਦਾ? ਕਿ ਮਹਾਰਾਜ ਮੈਂ ਆਪਣੇ ਖਜ਼ਾਨੇ ਚ ਲੈ ਕੇ ਆਇਆ। ਮੇਰੇ ਖਜ਼ਾਨੇ ਕਿੱਥੋਂ ਆ ਗਏ? ਕਿ ਮਹਾਰਾਜ ਬਾਦਸ਼ਾਹ ਤਾਂ ਆਪਣੀ ਬਾਪ ਦਾਦੇ ਪੜਦਾਦੇ ਦੀ, ਆਪਣੀ ਰਾਜ, ਆਪਣਾ ਰਾਜ ਹੈ, ਆਪਣੀ ਹਕੂਮਤ ਹੈ, ਆਪਣੇ ਖਜ਼ਾਨੇ ਚੋਂ ਧਨ ਲੈ ਕੇ ਆਇਆ। ਸਾਹਿਬ ਕਹਿਣ ਲੱਗੇ, ਇਹ ਕਿੱਥੋਂ ਆਇਆ ਰਾਜ? ਕਿ ਮਹਾਰਾਜ ਕਈ ਪੁਸ਼ਤਾਂ ਤੋਂ ਆਪਣਾ ਹੀ ਹੈ। ਸੁਧਰ ਸੈਨ ਜਿਹੜੇ ਤੇਰੇ ਵੱਡੇ ਵਡੇਰੇ ਸਨ, ਉਹ ਵੀ ਕਹਿੰਦੇ ਸਨ ਰਾਜ ਮੇਰਾ ਹੈ। ਉਹਦੇ ਅਗਲੇ ਵੀ ਕਹਿੰਦੇ ਸਨ ਰਾਜ ਮੇਰਾ, ਖਜ਼ਾਨਾ ਮੇਰਾ ਹੈ। ਉਸਦੇ ਅਗਲੇ ਵੀ, ਤੇਰਾ ਪੜਦਾਦਾ ਵੀ, ਤੇਰਾ ਦਾਦਾ ਵੀ, ਹੁਣ ਤੂੰ ਵੀ ਕਹਿੰਦਾ ਰਾਜ ਮੇਰਾ, ਖਜ਼ਾਨਾ ਮੇਰਾ ਹੈ। ਜਦ ਤੂੰ ਨਹੀਂ ਰਹੇਗਾ, ਫੇਰੇ ਕਿਦਾਂ ਹੋਵੇਗਾ? ਕਿ ਮਹਾਰਾਜ ਰਾਜਕੁਮਾਰ ਦਾ ਉਹ ਰਾਜਾ ਹੋਵੇਗਾ। ਸਾਹਿਬ ਕਹਿਣ ਲੱਗੇ, ਤੈਨੂੰ ਭਰੋਸਾ ਹੈ ਉਹ ਰਹੇਗਾ, ਰਾਜ ਰਹੇਗਾ, ਤੈਨੂੰ ਪੱਕਾ ਭਰੋਸਾ ਹੈ? ਘਬਰਾ ਗਿਆ, ਕਹਿਣ ਲੱਗਾ, ਮਹਾਰਾਜ ਕੁਝ ਨਹੀਂ ਕਹਿ ਸਕਦਾ।
ਸਾਹਿਬ ਕਹਿਣ ਲੱਗੇ ਜੋ ਪਿੱਛੇ ਤੁਰਿਆ ਆ ਰਿਹਾ ਹਰ ਕੋਈ ਕਹਿੰਦਾ ਰਿਹਾ ਸੀ ਮੇਰਾ ਹੈ, ਹੁਣ ਤੂੰ ਕਹਿੰਦਾ ਮੇਰਾ ਹੈ, ਜੇ ਸੁਖੀ ਸਾਂਦੀ ਰਾਜੀ ਰਵੇ ਰਾਜਕੁਮਾਰ ਤੇ ਉਹ ਕਵੇਗਾ ਮੇਰਾ ਹੈ, ਇਹਨਾਂ ਸਾਰਿਆਂ ਚੋਂ ਹੈ ਕਿਹਦਾ ਫੈਸਲਾ ਕਰੇਗਾ? ਸੋਚਿਆ, ਸੋਚ ਕੇ ਘਬਰਾ ਗਿਆ, ਕਹਿਣ ਲੱਗਾ ਮਹਾਰਾਜ ਕਿਸੇ ਦਾ ਵੀ ਨਹੀਂ, ਸਭ ਛੱਡ ਕੇ ਤੁਰੇ ਗਏ ਨੇ, ਮੈਂ ਵੀ ਛੱਡ ਕੇ ਤੁਰ ਜਾਣਾ, ਕੋਈ ਖੋ ਵੀ ਸਕਦਾ ਸੀ ਮੇਰਾ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਤਾਂ ਕਿਹਾ ਕੁਝ ਆਪਣਾ ਅਰਪਣ ਕਰੇ ਤੇ ਗੱਲ ਬਣਦੀ। ਕਹਿਣ ਲੱਗਾ ਸਤਿਗੁਰੂ ਇਹ ਸਰੀਰ ਹਾਜ਼ਰ ਹੈ। ਸਾਹਿਬ ਕਹਿਣ ਲੱਗੇ ਸਰੀਰ ਤੇਰਾ ਆਪਣਾ? ਕਿ ਮਹਾਰਾਜ ਮੇਰਾ ਇਸੇ ਸਰੀਰ ਦਾ ਨਾਂ ਹੀ ਸੁਦਰ ਸੈਨ ਹੈ, ਮੇਰਾ ਹੀ ਸਰੀਰ ਹੈ। ਸਾਹਿਬ ਕਹਿਣ ਲੱਗੇ ਇਹਨੂੰ ਭੁੱਖ ਲੱਗਦੀ ਹੈ ਤੈਨੂੰ ਪੁੱਛ ਕੇ ਲੱਗਦੀ, ਇਹਨੂੰ ਨੀਂਦ ਆਉਂਦੀ ਹੈ ਤੈਨੂੰ ਪੁੱਛ ਕੇ ਆਉਂਦੀ ਹੈ, ਇਹਨੂੰ ਦੁੱਖ ਆਉਂਦਾ ਤੈਨੂੰ ਪੁੱਛ ਕੇ ਆਉਂਦਾ, ਭਲਾ ਕੋਈ ਚਾਹੁੰਦਾ ਕਿ ਮੇਰੇ ਸਰੀਰ ਨੂੰ ਦੁੱਖ ਆਵੇ? ਇਹਨੂੰ ਕੋਈ ਤਕਲੀਫ ਆਉਂਦੀ ਹੈ ਕਿ ਨਹੀਂ? ਮਹਾਰਾਜ ਆਪਣੇ ਆਪ ਹੀ ਮੇਰੀ ਮਰਜ਼ੀ ਤੋਂ ਬਾਹਰ ਹੀ ਸਾਰਾ ਕੁਝ ਹੋ ਜਾਂਦਾ। ਜਿਸ ਵੇਲੇ ਮੈਂ ਨਹੀਂ ਖਾਣਾ ਚਾਹੁੰਦਾ ਉਸ ਵੇਲੇ ਭੁੱਖ ਲੱਗੀ ਹੁੰਦੀ, ਜਿਸ ਵੇਲੇ ਮੇਰਾ ਖਾਣ ਨੂੰ ਚਿੱਤ ਕਰਦਾ ਉਸ ਵੇਲੇ ਸਰੀਰ ਇਜਾਜ਼ਤ ਨਹੀਂ ਦਿੰਦਾ। ਸਾਹਿਬ ਕਹਿਣ ਲੱਗੇ ਫਿਰ ਤੇਰਾ ਕਿਵੇਂ ਹੋਇਆ? ਕਿ ਮਹਾਰਾਜ ਮੇਰੀ ਮਰਜ਼ੀ ਨਾਲ ਚੱਲਦਾ ਤਾਂ ਕੋਈ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਕਿਹਾ ਕੁਝ ਆਪਣਾ ਦੇ। ਕਹਿਣ ਲੱਗਾ ਮਹਾਰਾਜ ਵਾਕਿਆ ਹੀ ਠੀਕ ਹੈ, ਸਰੀਰ ਮੇਰਾ ਆਪਣਾ ਨਹੀਂ, ਨਾ ਮੈਂ ਆਪ ਬਣਾਇਆ ਨਾ ਮੇਰੀ ਮਰਜ਼ੀ ਚੱਲਦਾ ਹੈ। ਮਹਾਰਾਜ ਮੇਰਾ ਮਨ ਹਾਜ਼ਰ ਹੈ। ਸਾਹਿਬ ਕਹਿਣ ਲੱਗੇ ਮਨ ਤੇਰਾ ਹੈ? ਕਹਿਣ ਲੱਗੇ ਮਹਾਰਾਜ ਮਨ ਤਾਂ ਫਿਰ ਮੇਰਾ ਹੀ ਹੈ। ਸਾਹਿਬ ਕਹਿਣ ਲੱਗੇ ਸੋਚ ਕੇ ਦੱਸ, ਜਦਾ ਤੂੰ ਇੱਥੇ ਬੈਠਾ ਮਨ ਇੱਥੇ ਹੀ ਸੀ? ਕਿ ਨਹੀਂ ਮਹਾਰਾਜ ਕਈ ਥਾਈ ਫਿਰ ਆਇਆ। ਸਾਹਿਬ ਕਹਿਣ ਲੱਗੇ ਇੰਜ ਕਰ, ਫਿਰ ਦੋ ਪਲ ਇਸ ਨੂੰ ਰੋਕ ਕੇ ਰੱਖੀ, ਜੇ ਤਾਂ ਇੱਥੇ ਹੀ ਰਵੇ ਤੇ ਤੂੰ ਅਰਪਣ ਕਰ ਦੇ, ਜੇ ਨਾ ਰੁਕੇ ਤੇ ਫਿਰ ਤੇਰਾ ਕਾਹਦਾ ਹੋਵੇ। ਅੱਖਾਂ ਮੀਟੀਆਂ, ਮਨ ਨੂੰ ਰੋਕਣ ਦਾ ਯਤਨ ਕੀਤਾ। ਸਾਨੂੰ ਜਾਣਨਾ ਜਿਵੇਂ ਜਿਵੇਂ ਨੂੰ ਰੋਕਣ ਦਾ ਯਤਨ ਕਰੀਏ ਨਾ, ਤਾਂ ਸਾਹਿਬ ਕਹਿੰਦੇ ਨੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਇਹ ਕਾਬੂ ਹੀ ਨਹੀਂ ਆਉਂਦਾ, ਬੜਾ ਸੋਚਿਆ ਇਹ ਟਿਕ ਜਾਵੇ, ਨਹੀਂ ਟਿਕਦਾ, ਕਦੇ ਕਿਧਰੇ ਫਿਰਦਾ ਹੈ, ਲੱਖਾਂ ਕੋਹਾਂ ਤੇ ਫਿਰਦਾ ਹੈ, ਆਕਾਸ਼ਾਂ ਪਤਾਲਾਂ ਚ ਫਿਰਦਾ ਹੈ, ਹਾਰ ਕੇ ਅਸਰ ਮਾਰਿਆ। ਕਹਿਣ ਲੱਗਾ ਮਹਾਰਾਜ ਨਹੀਂ ਕਾਬੂ ਆਉਂਦਾ, ਨਹੀਂ ਟਿਕਦਾ। ਸਾਹਿਬ ਕਹਿਣ ਲੱਗੇ ਫਿਰ ਤੇਰਾ ਕਿਵੇਂ ਹੋਇਆ? ਚਰਨਾਂ ਤੇ ਢਹਿ ਪਿਆ। ਕਹਿਣ ਲੱਗਾ ਸਾਹਿਬ ਜੀ ਮੈਨੂੰ ਦੱਸੋ ਫਿਰ ਮੈਂ ਕੀ ਦੇਵਾਂ, ਮੈਂ ਕੀ ਅਰਪਣ ਕਰਾਂ? ਸਾਹਿਬ ਕਹਿਣ ਲੱਗੇ ਆ ਮੈਂ ਹੀ ਅਰਪਣ ਕਰ ਦੇ, ਆ ਮੈਂ, ਇਹ ਜਿਹੜੀ ਤੇਰੀ ਮੈਂ ਹੈ ਨਾ, ਜਿਹੜੀ ਕਹਿੰਦੀ ਹੈ ਸਰੀਰ ਵੀ ਮੇਰਾ, ਮਨ ਵੀ ਮੇਰਾ, ਧਨ ਵੀ ਮੇਰਾ, ਰਾਜ ਵੀ ਮੇਰਾ, ਸੰਤਾਨ ਵੀ ਮੇਰੀ, ਸੰਸਾਰ ਸਾਰਾ ਹੀ ਮੇਰਾ, ਜਿੰਨਾ ਚਿਰ ਇਹ ਤੇਰੀ ਮੈਂ ਤੇ ਮੇਰੀ ਤੇਰੇ ਅੰਦਰ ਮੌਜੂਦ ਹੈ, ਭਗਤੀ ਦੀ ਗੱਲ ਸ਼ੁਰੂ ਕੋਈ ਨਹੀਂ ਆਉਣੀ। ਜੇ ਤਾਂ ਇਹ ਗੱਲ ਸ਼ੁਰੂ ਕਰਨੀ ਹੋ ਤੇ ਮੈਂ ਦੇ ਦੇ, ਵਿਰਾਗ ਵਿੱਚ ਆ ਗਿਆ। ਕਹਿਣ ਲੱਗਾ ਸਾਹਿਬ ਜੀ ਫਿਰ ਮੈਂ ਵੀ ਹੁਣ ਤੁਸੀਂ ਆਪੇ ਹੀ ਲੈ ਲਓ, ਮੈਥੋਂ ਇਹ ਵੀ ਗੁੜ ਦਿੱਤੀ ਜਾਣੀ, ਜਦ ਸਾਰਾ ਕੁਝ ਮੇਰੇ ਕਾਬੂ ਚ ਨਹੀਂ ਹੈ, ਮੇਰਾ ਆਪਣਾ ਕੁਝ ਵੀ ਨਹੀਂ ਹੈ, ਇਹ ਮੈਂ ਵੀ ਪਤਾ ਨਹੀਂ ਕਿੱਥੋਂ ਆ ਗਈ, ਇਹ ਤੁਸੀਂ ਆਪੇ ਹੀ ਕੱਢ ਲਓ। ਜਿਸ ਵੇਲੇ ਇਹ ਭਾਵਨਾ ਆ ਜਾਵੇ ਫਿਰ ਮੈਂ ਨਿਕਲ ਹੀ ਜਾਂਦੀ, ਤੇ ਜਿੰਨਾ ਚਿਰ ਮੈਂ ਮੌਜੂਦ ਹੈ ਨਾ, ਉਹਨਾਂ ਚਿਰ ਰੱਬ ਨੂੰ ਸਿਆਣਾ ਗੁਰੂ ਨੂੰ ਸਿਆਣਾ ਨਹੀਂ ਮੰਨਿਆ ਜਾਂਦਾ, ਤੇ ਜਿੰਨਾ ਚਿਰ ਗੁਰੂ ਨੂੰ ਤੇ ਰੱਬ ਨੂੰ ਸਿਆਣਾ ਨਹੀਂ ਮੰਨੀ, ਉਹਨਾਂ ਚਿਰ ਮਨਮਤ ਚੱਲਦੀ ਰਹਿੰਦੀ। ਸਾਹਿਬ ਕਹਿੰਦੇ ਜਿਸ ਦਿਨ ਦੀ ਮਨਮਤ ਮਿਟਾਈ ਹੈ ਨਾ, ਉਸ ਦਿਨ ਦਾ ਇਹ ਮਿਲਿਆ ਹੈ, ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ, ਗੁਰੂ ਨੇ ਮੰਤਰ ਦਿੱਤਾ ਹੈ, ਹੀਰਿਆਂ ਵਰਗਾ ਕੀਮਤੀ ਮੰਤਰ, ਜਿਸ ਦੇ ਸਦਕਾ ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਪੂਰਨ ਹੋਏ ਤ੍ਰਿਪਤਾਨੀ, ਹੁਣ ਤਾਂ ਐਸਾ ਹੋ ਗਿਆ ਹੈ, ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ, ਜੋ ਤੇਰੇ ਮੇਰੇ ਵਿਚਕਾਰ ਮੈਂ ਤੇ ਤੂੰ ਦੀ ਗੱਲ ਸੀ ਨਾ, ਉਹ ਖਤਮ ਹੋ ਗਈ, ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਖਤਮ ਹੋ ਗਈ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਣੀ, ਜਿਵੇਂ ਬਹੁਤ ਤਰ੍ਹਾਂ ਦੇ ਗਹਿਣੇ ਇਕੱਠੇ ਕਰਕੇ ਇੱਕ ਥੈਲੀ ਚ ਪਾ ਦਈਏ ਤੇ ਕਹਿੰਦੇ ਨੇ ਸੋਨਾ ਹੈ, ਫਿਰ ਉਹਨੂੰ ਕੱਲੇ ਕੱਲੇ ਨੂੰ ਗੋਖੜੂ ਹਾਰ ਚੇਨੀ ਕੁਛ ਨਹੀਂ ਕਹਿੰਦਾ, ਉਹ ਕਹਿੰਦੇ ਨੇ ਸੋਨਾ ਹੈ, ਜੇ ਗਾਲ ਦਈਏ ਤੇ ਫਿਰ ਉਹਨੂੰ ਕੀ ਕਵਾਂਗੇ, ਮਿਟ ਗਏ ਗਹਿਣੇ, ਮਿਟ ਗਏ, ਸਿਰਫ ਸੋਨਾ ਰਹਿ ਗਿਆ। ਸਾਹਿਬ ਕਹਿੰਦੇ ਜਿਸ ਵੇਲੇ ਮੈਂ ਆਪਣਾ ਆਪਾ ਮਿਟਾ ਦਿੱਤਾ, ਮੈਂ ਮੇਰੀ ਮਿਟਾ ਦਿੱਤੀ, ਫਿਰ ਤੇਰੇ ਨਾਲ ਮੈਂ ਇਸ ਤਰ੍ਹਾਂ ਹੀ ਰਲ ਗਿਆ ਕਣਕ, ਜਿਸ ਤਰ੍ਹਾਂ ਸੋਨੇ ਤੇ ਗਹਿਣੇ ਦਾ ਕੋਈ ਫਰਕ ਨਹੀਂ, ਜਿਸ ਤਰ੍ਹਾਂ ਪਾਣੀ ਤੇ ਪਾਣੀ ਦੇ ਬੁਲਬਲੇ ਚ ਕੋਈ ਫਰਕ ਨਹੀਂ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਿਕ ਜਲ ਤਰੰਗ ਜੈਸਾ, ਕੋਈ ਫਰਕ ਹੀ ਨਾ ਰਹਿ ਗਿਆ, ਮਿਟ ਗਿਆ ਮੈਂ ਤੇਰੇ ਵਿੱਚ ਰਲ ਗਿਆ, ਤੇ ਹੁਣ ਉਹ ਕੁਝ ਪ੍ਰਾਪਤ ਹੋਇਆ ਹੈ, ਪ੍ਰਗਟਿਓ ਸਹਿਜ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨੰਤ ਬਾਣੀ, ਜੀਵਨ ਸੰਗੀਤ ਨਾਲ ਭਰ ਗਿਆ, ਦੂਜੇ ਸੰਗੀਤ ਨਾਲ ਭਰ ਗਏ, ਅੰਦਰ ਸਹਿਜ ਆ ਗਿਆ ਬਾਹਰ ਸੋਭਾ ਬਣ ਗਈ, ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ, ਕਹੋ ਨਾਨਕ ਨੇਚਲ ਘਰ ਬੰਨਦਿਓ ਗੁਰ ਦੀ ਗੁਰ ਕੀ ਓ ਬੰਧਾਨੀ, ਗੁਰੂ ਨੇ ਐਸਾ ਘਰ ਬੰਨ ਦਿੱਤਾ ਹੈ ਜਿਹੜਾ ਕਦੇ ਡਿੱਗਣ ਡੋਲਣ ਵਾਲਾ ਨਹੀਂ, ਕਦੇ ਢਹਿਣ ਵਾਲਾ ਨਹੀਂ, ਐਸੇ ਘਰ ਦਾ ਵਾਸੀ ਮੈਨੂੰ ਬਣਾ ਦਿੱਤਾ, ਐਸੀ ਅਵਸਥਾ ਚ ਪਹੁੰਚਾ ਦਿੱਤਾ, ਪਰ ਇਹ ਪਹੁੰਚਿਆ ਕਦੋਂ, ਜਦ ਮੈਂ ਇਹ ਸਮਝ ਲਿਆ

ਕਬੀਰ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਇਹ ਸ਼ਬਦ ਹੈ। ਉਹ ਕਹਿੰਦੇ ਨੇ ਜ਼ਿੰਦਗੀ ਕੋਈ ਬਹੁਤ ਲੰਬੀ ਨਹੀਂ,

ਸਤਿਗੁਰੂ ਕਹਿੰਦੇ ਨੇ ਗਿਆਨ ਦਾ ਝਾੜੂ ਮਨ ਦੇ ਹੱਥ ਵਿਚ ਪਕੜ ਲੈ ਤੇ ਆਪਣੇ ਅੰਦਰੋਂ ਈਰਖਾ ਦਵੈਤ ਚੁਗਲੀ ਨਿੰਦਾ ਬਖੀਲੀ ਇਹ ਸਾਰੀ ਹੂੰਜ ਕੇ ਬਾਹਰ ਕੱਢ ਦੇ ਤਾਂ ਕਿ ਤੇਰੇ ਹਿਰਦੇ ਚ ਟਿਕ ਜਾਵੇ ਸਤਨਾਮ ਸ੍ਰੀ ਵਾਹਿਗੁਰੂ।

ਤੇ ਜਿਵੇਂ ਡਿਊਟੀ ਲੱਗੀ ਸੀ ਉਹ ਹੁਣ ਅੱਖ ਚੁਰਾਉਂਦਾ ਕਿ ਮੈਂ ਕਿਵੇਂ ਇਸ ਦੇ ਕੋਲੋਂ ਨਿਕਲਾਂ। ਸਾਹਮਣਾ ਹੋਇਆ ਕੁਛ ਕਰਨ ਲਈ, ਬਈ ਦੱਸ ਮੇਰਾ ਕੰਮ ਕੀਤਾ ਹੀ। ਕਹਿਣ ਲੱਗਾ, ਮਿੱਤਰਾ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਹੋਵਾਂ, ਕਿਹੜੇ ਮੂੰਹ ਨਾਲ ਤੈਨੂੰ ਆਖਾਂ, ਤੇਰਾ ਕੰਮ ਨਹੀਂ ਹੋ ਸਕਿਆ। ਸੋ ਸਾਧ ਸੰਗਤ ਇਸੇ ਤਰ੍ਹਾਂ ਪਰਮਾਤਮਾ ਕਾਲ ਪੁਰਖ ਦੇ ਦਰ ਤੇ ਵੀ ਇੱਕ ਦਿਨ ਅਸਾਂ ਜਾਣਾ ਤੇ ਉਹ

ਡਿੱਗਰੀ ਟੱਕ ਕੇ ਲਿਜਾ ਰਹੀ ਸੀ। ਰਸਤੇ ਵਿੱਚ ਇੱਕ ਮੁਸਾਫਰ ਪੁੱਛ ਕਰਦਾ, ਬੀਬੀ ਕੁੱਤੇ ਦਾ ਮਾਸ ਸ਼ਰਾਬ ਵਿੱਚ ਰਿੰਨੇ ਆ, ਮਨੁੱਖ ਦੀ ਕੋਪਰੀ ਵਿੱਚ ਬਣੇ, ਤੇ ਇਸ ਨੂੰ ਤੂੰ ਟੱਕ ਕੇ ਕਿਉਂ ਲਿਜਾ ਰਹੀ? ਐਸੇ ਭੋਜਨ ਨੂੰ ਕਿਸਨੇ ਵੇਖਣੇ?

फिर तुसी दसो कि अपने अवगुण किवें बख्शाए जा सकदे ने। ਉਹ ਸਤਿਗੁਰ ਸਾਡੇ ਅਵਗੁਣ ਬਖਸ਼ ਵੀ ਦੇਵੇਗਾ। ਭਾਈ ਸਾਹਿਬ ਕਹਿੰਦੇ ਨੇ ਮੈਂ ਵਿਸ਼ਵਾਸ ਨਾਲ ਕਹਿਣਾ ਵਾ ਕਿ हे ਮਨੁੱਖ ਤੂੰ ਅਵਗੁਣ ਕਰਨੇ ਛੱਡ ਦੇ, ਉਹ ਪਰਮਾਤਮਾ ਤੇਰੇ ਅਵਗੁਣ ਬਖਸ਼ ਦੇਵੇਗਾ। ਐਸਾ ਨਹੀਂ ਕਿ ਅਵਗੁਣ ਵੀ ਕਰੀ ਜਾਏ ਤੇ ਨਾਲ ਦੀ ਨਾਲ ਬਖਸ਼ਾਈ ਵੀ ਜਾਏ, ਨਹੀਂ ਇੱਕ ਦਿਨ ਤੋਬਾ ਕਰ ਲੈ, ਉਹ ਤੇ ਬਖਸ਼ਣ ਯੋਗ ਹੈ ਹੀ, ਉਹਨੇ ਤੇ ਬਖਸ਼ਦੇ ਰਹਿਣਾ ਹੈ। ਪਰ ਐਸੀ ਗੱਲ ਨਹੀਂ ਕਿ ਤੂੰ ਅਵਗੁਣ ਕਰਦਾ ਹੀ ਚਲਾ ਜਾਵੇਂ, ਨਹੀਂ ਤੂੰ ਤੋਬਾ ਕਰ, ਸਤਿਗੁਰ ਦਾ ਸਿਮਰਨ ਕਰ।

ਪਤੀ ਦੀ ਪ੍ਰਸੰਨਤਾ ਵਾਸਤੇ ਚੰਗੇ ਪਕਵਾਨ ਵੀ ਪਕਾਉਂਦੀਆਂ। ਤੇ ਪਤੀ ਥੋੜੀ ਦੇਰ ਪਛੜ ਜਾਵੇ ਘਰ ਆਉਣ ਤੋਂ ਪੌੜੀਆਂ ਹੋਈਆਂ ਫਿਰਦੀਆਂ ਰਹਿੰਦੀਆਂ ਨੇ, ਮਨ ਵਿਚ ਵੀ ਪਿਆਰ ਹੈ। ਸਰੀਰ ਕਰਕੇ ਵੀ ਪਤੀ ਦੀ ਪ੍ਰਸੰਨਤਾ ਲੈਣ ਵਾਸਤੇ ਪ੍ਰਯਤਨਸ਼ੀਲ ਨੇ। ਤੇ ਜੇ ਕੋਈ ਕਹੇ ਮੈਂ ਤਾਂ ਅੰਦਰੋਂ ਪਿਆਰ ਕਰਦਾ, ਬਾਹਰਲੇ ਪਿਆਰ ਦੀ ਕਿਹੜੀ ਲੋੜ ਹੈ, ਘਰ ਬੈਠਾ ਰਹੇ, ਗੁਰਦੁਆਰੇ ਆਉਣ ਦੀ ਥਾਂ ਨਹੀਂ, ਗੁੰਜਾਇਸ਼ ਨਹੀਂ, ਸਮਾਂ ਨਹੀਂ, ਅਧੂਰਾ ਪਿਆਰ ਲੈ ਕੇ ਬੈਠਾ ਹੋਵੇਗਾ ਬਲ ਤਾਂ ਹੋਣਾ ਹੀ ਕੋਈ। ਤੇ ਇੱਕ ਐਸਾ ਵੀ ਹੋ ਸਕਦਾ ਜਿਹੜਾ ਗੁਰਦੁਆਰੇ ਆ ਕੇ ਬੈਠ ਗਿਆ, ਮਨ ਇੱਥੇ ਨਹੀਂ ਪਿਆ ਜੁੜਦਾ, ਮਨ ਕਿਤੇ ਸੰਤਾਨ ਤੇ ਰਹਿ ਗਿਆ, ਮਨ ਕਿਤੇ ਮਕਾਨ ਤੇ ਰਹਿ ਗਿਆ।

ਦੁਆਰਪਾਲ ਦੋ ਗੁਰਸਿੱਖਾਂ ਵਿੱਚੋਂ ਇੱਕ ਚਲਾ ਗਿਆ ਸੀ। ਰਾਤ ਨੂੰ ਰਾਸਧਾਰੀਆਂ ਦੀ ਰਾਸ ਵੇਖਣ ਚਲਾ ਗਿਆ ਸੀ। ਸਵੇਰੇ ਆਇਆ ਤੇ ਮਹਾਰਾਜ ਨੇ ਪੁੱਛ ਲਿਆ, ਕਿਉਂ ਬਈ ਰਾਤ ਹਾਜ਼ਰ ਰਹੇ ਸੋ? ਬੜਾ ਪਰੇਸ਼ਾਨ ਹੋਇਆ। ਮਹਾਰਾਜ ਨੇ ਪੁੱਛਿਆ, ਕਿਉਂ ਬਈ ਰਾਤ ਪਹਿਰੇ ਤੇ ਹਾਜ਼ਰ ਰਹੇ ਸੋ? ਬੋਲ ਪਿਆ, ਕਹਿਣ ਲੱਗਾ, ਮਹਾਰਾਜ ਮੈਂ ਗੈਰ ਹਾਜ਼ਰ ਹੋ ਗਿਆ ਸੀ। ਕਿੱਥੇ ਗਿਆ ਸੈਂ? ਕਹਿੰਦਾ ਜੀ, ਰਾਸ ਵੇਖਣ ਚਲਾ ਗਿਆ ਸੀ। ਨਾਲ ਦੇ ਪਿੰਡ ਰਾਸਧਾਰੀਏ ਬੜੇ ਗੁਣੀ ਆਏ ਸਨ, ਬੜਾ ਚਿਰ ਹੋ ਗਿਆ ਸੀ ਜਦ ਤੋਂ ਤੁਹਾਡੇ ਚਰਨਾਂ ਵਿਚ ਆਇਆ, ਇਸ ਪਾਸੇ ਕਦੇ ਗਏ ਨਹੀਂ ਸਨ, ਚਲਾ ਗਿਆ ਸਾਂ, ਗਲਤੀ ਹੋ ਗਈ। ਸਾਹਿਬ ਕਹਿਣ ਲੱਗੇ, ਚੰਗਾ ਕੀਤਾ ਜੀ, ਗਿਆ ਏ, ਚੰਗਾ ਕੀਤਾ। ਤੂੰ ਦੱਸ ਕੀ ਵੇਖਿਆ ਤੇ ਕੀ ਸੁਣਿਆ? ਕਹਿਣ ਲੱਗਾ, ਮਹਾਰਾਜ ਚੰਗਾ ਕੋਈ ਨੀ ਕੀਤਾ, ਮੈਂ ਬਹੁਤ ਮਾੜਾ ਕੀਤਾ। ਇੱਕ ਤਾਂ ਗੈਰ ਹਾਜ਼ਰੀ ਕੀਤੀ, ਸੇਵਾ ਤੋਂ ਗੈਰ ਹਾਜ਼ਰੀ ਕੀਤੀ, ਇੱਕ ਮੈਂ ਗਲਤ ਪਾਸੇ ਗਿਆ, ਚੰਗਾ ਤਾਂ ਮੈਂ ਕੋਈ ਨੀ ਕੀਤਾ। ਮਹਾਰਾਜ ਕਹਿਣ ਲੱਗੇ, ਚੰਗਾ ਫਿਰ ਦੱਸ ਵੇਖਿਆ ਕੀ ਤੇ ਸੁਣਿਆ ਕੀ? ਸਿਰ ਨੀਵਾਂ ਕਰਕੇ ਖਲੋਰਿਆ, ਖਿਮਾ ਮੰਗੀ। ਮਹਾਰਾਜ ਨੇ ਫਿਰ ਪੁੱਛਿਆ, ਵੇਖਿਆ ਕੀ ਤੇ ਸੁਣਿਆ ਕੀ? ਕਹਿੰਦਾ, ਮਹਾਰਾਜ ਨਾ ਕੁਝ ਵੇਖਿਆ ਤੇ ਨਾ ਸੁਣਿਆ। ਕਿਉਂ ਬਈ, ਐਸਾ ਕਿਵੇਂ ਹੋ ਗਿਆ? ਕਹਿਣ ਲੱਗਾ, ਮਹਾਰਾਜ ਗਿਆ ਤਾਂ ਬੜਾ ਧਾ ਕੇ ਸਾਂ ਤੇ ਭੀੜ ਨੂੰ ਚੀਰਦਾ ਸਿਰੇ ਤੇ ਜਾ ਪਹੁੰਚਿਆ, ਪਰ ਉੱਥੇ ਕੁਝ ਕਹਾਣੀ ਹੋਰ ਤਰ੍ਹਾਂ ਹੋ ਗਈ। ਲੋਕ ਰਾਸਧਾਰੀਆਂ ਨੂੰ ਛੱਡ ਕੇ ਮੇਰੇ ਵੱਲ ਵੇਖਣ ਲੱਗ ਪਏ, ਔਰ ਕੁਝ ਲੋਕ ਗੱਲਾਂ ਵੀ ਕਰਨ ਲੱਗ ਪਏ, ਗੁਰੂ ਕਾ ਸਿੱਖ ਇੱਥੇ ਕਿੱਧਰ ਫਿਰਦਾ, ਵੇਸ ਤੋਂ ਗੁਰੂ ਕਾ ਸਿੱਖ ਜਾਪਦਾ, ਇਹਦੀ ਦੋਹਰੀ ਦਸਤਾਰ, ਇਹਦੀ ਸ੍ਰੀ ਸਾਹਿਬ, ਇਹਦੇ ਰਹਿਣੀ ਬਹਿਣੀ ਦੇ ਸਾਰੇ ਲੱਛਣ ਪੂਰਨ ਗੁਰਸਿੱਖਾਂ ਵਾਲੇ ਨੇ, ਇਹ ਇੱਥੇ ਕੀ ਕਰਨਾ ਹੈ? ਤੇ ਜੇ ਇੱਥੇ ਆਇਆ ਰਾਤ, ਇੱਥੇ ਜਾਗਦਾ ਰਿਹਾ, ਅੰਮ੍ਰਿਤ ਵੇਲੇ ਕਿਵੇਂ ਜਾਗੇਗਾ? ਜੇ ਅੰਮ੍ਰਿਤ ਵੇਲੇ ਨਾ ਜਾਗਿਆ ਤੇ ਨਿਤਨੇਮ ਕਿਵੇਂ ਕਰੇਗਾ? ਨਿਤਨੇਮ ਨਾ ਕਰੇਗਾ ਤੇ ਫਿਰ ਸਿੱਖ ਕਿਵੇਂ ਹੋਇਆ? ਫਿਰ ਤਾਂ ਕੋਈ ਰੂਪੀਆ ਹੀ ਹੋਣਾ, ਜਿਵੇਂ ਅਸੀਂ ਰਾਸਧਾਰੀਏ ਤਰ੍ਹਾਂ ਤਰ੍ਹਾਂ ਦੇ ਰੂਪ ਧਾਰਨ ਕਰਕੇ ਤੇ ਲੋਕਾਂ ਦਾ ਜੀ ਪਰਚਾਵਾ ਪੈ ਕਰਨੇ ਆ, ਕਿਤੇ ਵੀ ਤਾਂ ਨਹੀਂ ਸਿੱਖ ਦਾ ਰੂਪ ਧਾਰਨ ਕਰਕੇ ਆਪਣਾ ਜਾਂ ਲੋਕਾਂ ਦਾ ਜੀ ਪਰਚਾਵਾ ਕਰਦਾ ਫਿਰਦਾ ਹੋਵੇ? ਕਹਿੰਦਾ, ਮਹਾਰਾਜ ਉਹਨਾਂ ਨੇ ਗੱਲਾਂ ਕੀਤੀਆਂ ਤੇ ਮੇਰੇ ਕੋਲ ਖਲੋਣਾ ਔਖਾ ਹੋ ਗਿਆ। ਮੈਂ ਪਿਛਾਂ ਨੂੰ ਨਿਕਲਣਾ ਚਾਹਿਆ ਪਰ ਨਿਕਲਣ ਨਹੀਂ ਦਿੱਤਾ ਉਹਨਾਂ ਨੇ, ਮੈਂ ਉੱਥੇ ਹੀ ਸਿਰ ਗੋਡਿਆਂ ਚ ਦੇ ਕੇ ਬੈਠ ਗਿਆ। ਮਹਾਰਾਜ, ਨਾ ਮੈਂ ਕੁਝ ਸੁਣਿਆ ਤੇ ਨਾ ਕੁਝ ਵੇਖਿਆ, ਤੁਹਾਡੇ ਚਰਨਾਂ ਦਾ ਧਿਆਨ ਕਰਕੇ ਪਛਤਾਉਂਦਾ ਰਿਹਾ। ਸਾਹਿਬ ਕਹਿਣ ਲੱਗੇ, ਤੂੰ ਫਿਰ ਕਾਹਦਾ ਗੈਰ ਹਾਜ਼ਰ ਹੋਇਆ? ਤੇਰਾ ਮਨ ਤਾਂ ਇੱਥੇ ਰਿਹਾ ਨਾ। ਦੂਜੇ ਨੂੰ ਕਹਿਣ ਲੱਗੇ, ਤੂੰ ਤਾਂ ਹਾਜ਼ਰ ਰਿਹਾ ਕਿ ਮਹਾਰਾਜ ਮੈਂ ਤਾਂ ਕਿਧਰੇ ਕਦਮ ਨਹੀਂ ਹਿੱਲਿਆ। ਸਾਹਿਬ ਕਹਿਣ ਲੱਗੇ, ਕਦਮ ਤਾਂ ਤੇਰੇ ਸਰੀਰ ਦੇ ਨਹੀਂ ਹਿੱਲੇ, ਮਨ ਕਰਕੇ ਵੀ ਹਾਜ਼ਰ ਰਿਹਾ। ਗੜਬੜਾ ਗਿਆ, ਕਹਿਣ ਲੱਗਾ, ਮਹਾਰਾਜ ਮਨ ਤਾਂ ਮੇਰਾ ਇਹਦੇ ਮਗਰ ਤੁਰ ਗਿਆ ਸੀ, ਮਨ ਤਾਂ ਮੇਰਾ ਰਾਸਧਾਰੀਆਂ ਵਾਲੇ ਟਿਕਾਣੇ ਤੇ ਪਹੁੰਚ ਗਿਆ ਸੀ, ਉਹਨਾਂ ਦੀਆਂ ਆਵਾਜ਼ਾਂ ਮੇਰੇ ਕੰਨਾਂ ਚ ਆਉਂਦੀਆਂ ਰਹੀਆਂ ਤੇ ਮੈਂ ਰਚਨਾ ਰਚ ਕੇ ਇਸ ਤਰ੍ਹਾਂ ਨੱਚਦੇ ਹੋਣਗੇ, ਇਸ ਤਰ੍ਹਾਂ ਫੇਰੇ ਲੈਂਦੇ ਰਹਿਣਗੇ। ਮੈਂ ਉਹ ਤਮਾਸ਼ਾ ਅੱਖਾਂ ਦੇ ਸਾਹਮਣੇ ਬਣਾ ਕੇ ਵੇਖਦਾ ਰਿਹਾ। ਸਾਹਿਬ ਕਹਿਣ ਲੱਗੇ, ਇਹ ਬੰਦਾ ਹਾਜ਼ਰ ਸੀ ਸਰੀਰ ਕਰਕੇ, ਲੇਕਿਨ ਮਨ ਕਰਕੇ ਗੈਰ ਹਾਜ਼ਰ ਸੀ। ਬੜਾ ਪਛਤਾਵਾ ਲੱਗਾ, ਇਹਦੇ ਨਾਲ ਤਾਂ ਜਾਣ ਵਾਲਾ ਹੀ ਚੰਗਾ ਰਿਹਾ। ਮਹਾਰਾਜ ਕਹਿਣ ਲੱਗੇ, ਨਹੀਂ, ਤੁਸੀਂ ਦੋਵਾਂ ਚੰਗਾ ਨਹੀਂ ਕੀਤਾ। ਜਿਹੜਾ ਮੇਰੇ ਸਰੂਪ ਨੂੰ ਗਲਤ ਜਗ੍ਹਾ ਤੇ ਲੈ ਗਿਆ ਏ, ਇਹਨੇ ਵੀ ਮੇਰੇ ਨਾਲ ਦਰੋਹ ਕਮਾਇਆ। ਮਨ ਕਰਕੇ ਹਾਜ਼ਰ ਰਿਹਾ ਏ, ਲੇਕਿਨ ਸਰੀਰ ਮੇਰਾ ਸਰੂਪ ਤਾਂ ਉੱਥੇ ਲੈ ਗਿਆ, ਤੇ ਜਿਹੜਾ ਸਰੀਰ ਕਰਕੇ ਇੱਥੇ ਰਿਹਾ, ਮਨ ਕਰਕੇ ਉੱਥੇ ਫਿਰਦਾ ਰਿਹਾ। ਮੈਨੂੰ ਇਹ ਅਧੂਰੇ ਪ੍ਰੇਮੀ ਦੋਵੇਂ ਹੀ ਪ੍ਰਵਾਨ ਨੇ, ਮੈਨੂੰ ਇਹ ਅਧੂਰੀ ਪ੍ਰੀਤ, ਅਧੂਰੀ ਸੇਵਾ, ਅਧੂਰੀ ਹਾਜ਼ਰੀ ਦੋਵਾਂ ਦੀ ਪ੍ਰਵਾਨ ਨਹੀਂ। ਇੱਕ ਸਰੀਰ ਕਰਕੇ ਗੈਰ ਹਾਜ਼ਰ ਫਿਰਦਾ, ਇੱਕ ਮਨ ਕਰਕੇ ਗੈਰ ਹਾਜ਼ਰ ਫਿਰਦਾ। ਮੈਨੂੰ ਤਾਂ ਦੋਵਾਂ ਤਰ੍ਹਾਂ ਨਾਲ ਹਾਜ਼ਰ ਚਾਹੀਦੇ। ਔਰ ਕਈ ਐਸਾ ਕਰਦੇ ਨੇ, ਇੱਥੋਂ ਤੱਕ ਮੈਨੂੰ ਖਿਮਾ ਕਰਨਾ। ਇੱਕ ਵਾਰੀ ਐਸਾ ਵੀ ਹੋਇਆ, ਕਿਸੇ ਪ੍ਰੇਮੀ ਨੂੰ ਕਿਹਾ, ਗੁਰਮੁਖਾ ਕੇਸਾਂ ਦੀ ਬੇਅਦਬੀ ਨਾ ਕਰਿਆ ਕਰ। ਕਹਿੰਦਾ ਜੀ, ਪਿਆਰ ਤਾਂ ਅੰਦਰੋਂ ਚਾਹੀਦਾ, ਕੇਸਾਂ ਨਾਲ ਕੀ ਹੁੰਦਾ? ਕਮਾਲ, ਜੇ ਤੇਰੇ ਅੰਦਰ ਪਿਆਰ ਹੁੰਦਾ ਤੇ ਜਿਸ ਦੇ ਕੇਸ ਨੇ, ਜੇ ਕਲਗੀਧਰ ਦੇ ਚਰਨਾਂ ਨਾਲ ਤੇਰਾ ਪਿਆਰ ਹੈ ਤੇ ਉਹਦੀ ਮੋਹਰ ਦਾ ਤੂੰ ਐਵੇਂ ਬੇੜਾ ਗਰਕ ਕਰਦਾ, ਐਵੇਂ ਹੀ ਉਹਦੀ ਮੋਹਰ ਨੂੰ ਕੈਂਚੀ ਧਰਦਾ, ਨਹੀਂ ਹੋ ਸਕਦਾ ਸੀ। ਤੈਨੂੰ ਗੁਰੂ ਨਾਲ ਪਿਆਰ ਕੋਈ ਨਹੀਂ ਹੋਣਾ, ਅੰਦਰ ਵੀ ਕੋਈ ਨਹੀਂ ਹੋਣਾ, ਅੰਦਰ ਦਾ ਬਹਾਨਾ ਨਾ ਕਰ। ਉਹਨੇ ਇੱਕ ਬੜੀ ਅਜੀਬ ਗੱਲ ਕਹੀ, ਕਹਿਣ ਲੱਗਾ ਜੀ, ਆ ਜਿੰਨੇ ਫਿਰਦੇ ਨੇ ਦਾੜੀਆਂ ਵਾਲੇ, ਕੇਸਾਂ ਵਾਲੇ, ਮੈਂ ਇੱਕ ਗੱਲ ਪੁੱਛਣਾ। ਮੈਂ ਕਿਹਾ, ਦੱਸੋ ਕਿ ਪੰਜ ਕਕਾਰ ਨੇ? ਮੈਂ ਕਿਹਾ, ਬਿਲਕੁਲ ਠੀਕ ਨੇ। ਕਹਿੰਦਾ, ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ। ਮੈਂ ਕਿਹਾ, ਬਿਲਕੁਲ ਠੀਕ। ਕਹਿੰਦਾ, ਵਿਖਾਓ ਮੈਨੂੰ ਕਿੰਨਿਆਂ ਨੇ ਬਾਕੀ ਦੇ ਚਾਰ ਰੱਖੇ ਹੋਏ। 20% ਮੈਂ ਉਹਨਾਂ ਨਾਲ ਫਾਲਤੂਆਂ, ਹੋਰ ਕੋਈ ਖਾਸ ਗੱਲ। ਉਹ ਜਿਨ੍ਹਾਂ ਨੇ ਕੇਸ ਰੱਖੇ ਹੋਏ ਨੇ, ਕੰਘੇ ਦੀ ਬਜਾਏ ਉਹ ਅੰਗੀਠੀ ਤੇ ਪਈ ਕੰਘੀ ਵਰਤਦੇ ਨੇ, ਕੰਘਾ ਕੋਈ ਨੀ ਕੇਸਾਂ ਵਿੱਚ ਰੱਖਦੇ, ਕਿਰਪਾਨ ਕੋਈ ਨੀ ਪਾਉਂਦੇ, ਕਛਹਿਰੇ ਦੀ ਬਜਾਏ ਉਹ ਘੁੱਟਣੀਆਂ ਜਿਹੀਆਂ ਪਾਈ ਫਿਰਦੇ ਨੇ, ਕੱਛੀਆਂ ਜਿਹੀਆਂ ਜਿਹੜੀਆਂ ਬੱਚਿਆਂ ਨੂੰ ਪਾਈ ਦੀਆਂ ਨੇ, ਉਹੋ ਜਿਹੀਆਂ ਵੱਡੇ ਪਾਈ ਫਿਰਦੇ ਨੇ। ਇੱਕ ਬੜੀ ਗੱਲ ਹੋਵੇਗੀ ਤੇ ਬਹੁਤਿਆਂ ਨੇ ਕੜਾ ਪਾਇਆ ਹੋਵੇਗਾ, ਬਾਕੀ ਤਾਂ
ਕਿੰਨੀਆਂ ਰਹਿਤਾਂ ਤੋਂ ਉਹ ਗੈਰ ਹਾਜ਼ਰ ਨੇ। ਮੈਂ ਉਹਨੂੰ ਇੱਕ ਬੇਨਤੀ ਕੀਤੀ ਸੀ, ਮੈਂ ਕਿਹਾ ਗੁਰਮੁਖਾ ਇੱਕ ਗੱਲ ਦਾ ਧਿਆਨ ਰੱਖੀ, ਜਿਤਨਾ ਚਿਰ ਕੇਸ ਨਹੀਂ ਰੱਖਦਾ ਸਿੱਖੀ ਸ਼ੁਰੂ ਨਹੀਂ ਹੁੰਦੀ। ਇੱਕ ਰੁੱਖ ਹੈ ਨਾ, ਉਹਦੇ ਪੰਜ ਹਿੱਸੇ ਨੇ, ਜੜ, ਮੁੱਢ, ਟਾਹਣ, ਪੱਤੇ ਤੇ ਫੁੱਲ। ਉਹੀ ਫੁੱਲ ਜਿਹੜਾ ਫਲ ਦਾ ਰੂਪ ਧਾਰਨ ਕਰਦਾ ਹੈ, ਉਹੀ ਫੁੱਲ ਜਿਸ ਨੇ ਕੱਲ ਨੂੰ ਫਲ ਬਣ ਕੇ ਇਸੇ ਰੁੱਖ ਦਾ ਮੁੜ ਕੇ ਬੀਜ ਬਣ ਜਾਣਾ। ਪੰਜ ਹਿੱਸੇ ਨੇ ਰੁੱਖ ਦੇ। ਕਹਿਣ ਲੱਗਾ ਜੀ ਹਾਂ, ਹੁਣ ਤੂੰ ਇਹ ਦੱਸ, ਇੱਕ ਬੰਦੇ ਨੇ ਫੁੱਲ ਝਾੜ ਦਿੱਤੇ, ਦੂਜੇ ਨੇ ਪੱਤੇ ਤੇ ਟਾਹਣੀਆਂ ਛਾਂਗ ਦਿੱਤੀਆਂ, ਤੀਜੇ ਨੇ ਮੁੱਢ ਕੱਢ ਦਿੱਤਾ, ਲੇਕਿਨ ਤੂੰ ਦੇਖ ਲੈ ਉਹਨਾਂ ਜੜ੍ਹਾਂ ਵਿੱਚੋਂ ਇੱਕ ਨਵਾਂ ਰੁੱਖ ਕੱਲ ਨੂੰ ਫੇਰ ਫੁੱਟ ਖਲੋਵੇ। ਕਹਿੰਦਾ ਜੀ ਇਹ ਤਾਂ ਹੈ। ਮੈਂ ਕਿਹਾ ਤੇ ਜੇ ਰੁੱਖ ਉੱਤੇ ਖੜਾ ਰਵੇ, ਉੱਤੇ ਸਾਰਾ ਰੁੱਖ ਖੜਾ ਰਵੇ, ਥੱਲਿਓ ਜੜ੍ਹਾਂ ਕੱਢਦੇ ਨੇ ਫੇਰ? ਕਹਿੰਦਾ ਜੀ ਫਿਰ ਤਾਂ ਕੋਈ ਨੀ ਬਚਣ ਲੱਗਾ। ਮੈਂ ਕਿਹਾ ਸਿੱਖੀ ਦੀਆਂ ਜੜ੍ਹਾਂ ਕੇਸ ਨੇ, ਜਦ ਸਰੂਪ ਹੀ ਨਹੀਂ ਤਾਂ ਸਿੱਖੀ ਸ਼ੁਰੂ ਨਹੀਂ ਹੁੰਦੀ। ਸਿੱਖੀ ਦੇ ਰੁੱਖ ਦੀਆਂ ਜੜ੍ਹਾਂ ਕੇਸ ਨੇ। ਔਰ ਇੱਕ ਗੱਲ ਦਾ ਧਿਆਨ ਰੱਖਣਾ, ਵਾਰਨੇ ਜਾਈਏ ਸਾਹਿਬ ਕਲਗੀਧਰ ਪਾਤਸ਼ਾਹ ਤੋਂ, ਕਿੰਨੇ ਵਿਗਿਆਨਕ ਸਨ ਜਿਨ੍ਹਾਂ ਨੇ ਬੰਦੇ ਦੇ ਅਧੂਰੇਪਨ ਨੂੰ ਡੱਕਾ ਲਾਇਆ ਕਿ ਨਹੀਂ ਤੂੰ ਅਧੂਰਾ ਨਾ ਹੋ, ਕੁਦਰਤ ਨੇ ਤੈਨੂੰ ਪੂਰਾ ਬਣਾਇਆ, ਇਸ ਪੂਰੇਪਨ ਚ ਅਧੂਰਾਪਣ ਪੈਦਾ ਨਾ ਕਰ। ਆਪ ਜੀ ਨੂੰ ਪਤਾ ਹੋਵੇ ਕਿ ਇਸ ਮਨੁੱਖ ਦਾ ਉਹ ਅੰਗ ਨੇ ਜਿਨ੍ਹਾਂ ਦੇ ਬਾਰੇ ਕਹਿਣ ਨੂੰ ਤੂੰ ਕਹਿ ਦੇਵੇ ਕੀ ਫੰਕਸ਼ਨ ਹੈਗਾ ਇਸ ਦੀ, ਕੀ ਕਰਦੇ ਕੀ ਨੇ ਕੇਸ। ਲੇਕਿਨ ਅੱਜ ਵਰਲਡ ਹੈਲਥ ਇੰਸਟੀਚਿਊਟ ਜਿਹੜੀਆਂ ਖੋਜਾਂ ਚ ਲੱਗੀ ਹੈ, ਉਹਨਾਂ ਵਿੱਚ ਇੱਕ ਖੋਜ ਹੈ ਟੈਲੀਪੈਥੀ। ਧਿਆਨ ਦੇਣਾ, ਦਿਮਾਗ ਦੀਆਂ ਲਹਿਰਾਂ, ਸੋਚਾਂ ਦੀਆਂ ਲਹਿਰਾਂ, ਜੋ ਮੈਂ ਸੋਚਦਾ ਉਹ ਦੂਜੇ ਦੇ ਦਿਮਾਗ ਤੱਕ ਟਰਾਂਸਮਿਟ ਹੁੰਦੀਆਂ ਨੇ, ਬਲਕਿ ਸਾਰੇ ਵਾਤਾਵਰਣ ਚ ਨਿਕਲਦੀਆਂ ਨੇ। ਟਿਊਨ ਹੋਇਆ ਆ, ਦੂਸਰਾ ਮਨ ਉਸ ਨੂੰ ਪ੍ਰਵਾਨ ਕਰਦਾ। ਦਿਮਾਗ ਦੀਆਂ ਲਹਿਰਾਂ ਨੂੰ ਜਿਹੜੇ ਲੋਕ ਪ੍ਰਵਾਨ ਕਰਨਾ ਜਾਣਦੇ ਨੇ ਇਕਾਗਰਤਾ ਨਾਲ, ਉਹਨਾਂ ਨੂੰ ਟੈਲੀਪੈਥ ਕਹਿੰਦੇ। ਦਿਮਾਗੀ ਤੌਰ ਤੇ ਹੀ ਬਿਨਾਂ ਕੁਝ ਬੋਲਿਆਂ ਆਪਣੇ ਦਿਮਾਗ ਦੀਆਂ ਲਹਿਰਾਂ ਨਾਲ ਹੀ ਮਰੀਜ਼ਾਂ ਦੇ ਦਿਮਾਗ ਦੇ ਵਿੱਚ ਝਟਕੇ ਦੇ ਕੇ ਉਹ ਇਲਾਜ ਵੀ ਕਰਦੇ। ਘਾਲਣਾ ਵਾਲੇ ਲੋਕਾਂ ਦੀ ਗੱਲ ਹੈ। ਪੁਰਾਣੇ ਸਮਿਆਂ ਤੋਂ ਮਨੋਵਿਗਿਆਨਕ ਇਹ ਢੰਗ ਬੱਚਿਆਂ ਨੂੰ ਪੜ੍ਹਾਉਣ ਦੇ ਕੰਮ ਵੀ ਆਉਂਦਾ ਰਿਹਾ, ਚੇਲਿਆਂ ਨੂੰ ਸਿਖਾਉਣ ਦੇ ਕੰਮ ਵੀ ਆਉਂਦਾ ਰਿਹਾ। ਲੇਕਿਨ ਇੱਕ ਪ੍ਰਸ਼ਨ ਪੈਦਾ ਹੋਇਆ, ਅਸੀਂ ਸੁੰਘਦੇ ਹਾਂ ਨੱਕ ਨਾਲ, ਅਸੀਂ ਸੁਣਦੇ ਹਾਂ ਕੰਨਾਂ ਨਾਲ, ਅਸੀਂ ਵੇਖਦੇ ਹਾਂ ਅੱਖਾਂ ਨਾਲ, ਚੱਖਦੇ ਹਾਂ ਜੀਭਾਂ ਨਾਲ, ਤੇ ਅਸੀਂ ਛੋਹ ਕੇ ਜਿਲਦ ਨਾਲ, ਆਪਣੇ ਸਰੀਰ ਦੀ ਸਕਿਨ ਨਾਲ ਛੋਹ ਕੇ ਠੰਡੇ ਤੱਤੇ ਦਾ ਪਤਾ ਕਰਦੇ। ਲੇਕਿਨ ਜਿਹੜੀਆਂ ਦਿਮਾਗ ਦੀਆਂ ਲਹਿਰਾਂ, ਜਿਹਨੂੰ ਸਿਕਸਥ ਸੈਂਸ ਕਹਿੰਦੇ ਹਾਂ ਆਪਾਂ, ਛੇਵੀਂ ਹਿੱਸ ਕਹਿੰਦੇ ਹਾਂ, ਇਹਦਾ ਸੋਰਸ ਆਫ ਟ੍ਰਾਂਸਮਿਸ਼ਨ ਤੇ ਸੋਰਸ ਆਫ ਸੈਪਸ਼ਨ ਕੀ ਹੋ ਸਕਦਾ? ਔਰ ਤੁਸੀਂ ਹੈਰਾਨ ਹੋਵੋ ਕਿ ਉਹ ਇਸ ਨਤੀਜੇ ਤੇ ਪਹੁੰਚੇ ਨੇ ਕਿ ਟੈਲੀਪੈਥੀ ਦਾ, ਦਿਮਾਗ ਦੀਆਂ ਲਹਿਰਾਂ ਦਾ ਪ੍ਰਸਾਰਣ ਕਰਨ ਵਾਸਤੇ ਤੇ ਇਸ ਨੂੰ ਪ੍ਰਵਾਨ

ਕੀ ਹੈ ਵਾਲ ਕੋਈ ਢਾਲ ਹੈ ਐਸੀ ਗੱਲ ਨਹੀਂ ਹੈ ਵਾਲ ਇੰਨੀ ਸੈਂਸਿਟਿਵ ਰੁਚੀ ਰੱਖਦੇ ਨੇ ਕਿ ਇਹ ਫੌਰਨ ਦੂਜੇ ਦੇ ਖਤਰੇ ਤੋਂ ਸੁਚੇਤ ਕਰਾਉਂਦੇ ਨੇ ਦੂਜੇ ਦੇ ਪਿਆਰ ਨੂੰ ਪ੍ਰਵਾਨ ਕਰਦੇ ਇਹਨਾਂ ਦੇ ਸਿਰਿਆਂ ਵਿਚੋਂ ਨਿਕਲਣ ਵਾਲੀਆਂ ਦਿਮਾਗ ਦੀਆਂ ਸੋਚਾਂ ਦੀਆਂ ਲਹਿਰਾਂ ਔਰ ਅਸੀਂ ਤਾਂ ਕਈ ਵਾਰੀ ਬਜ਼ੁਰਗਾਂ ਕੋਲੋਂ ਸੁਣਦੇ ਰਹੇ ਹੁਣ ਵੀ ਕਈ ਲੋਕ ਮੰਨਦੇ ਨੇ ਕਹਿੰਦੇ ਨੇ ਕਿ ਜਿਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ ਯਾਰ ਉਹ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਤੇ ਇੱਕ ਗੱਲ ਅਸੀਂ ਇਹ ਵੀ ਸੁਣਦੇ ਹਾਂ ਕਹਿੰਦੇ ਨੇ ਨਿੱਛ ਮਾਰੀਏ ਤੇ ਕਹਿੰਦੇ ਨੇ ਕਿਸੇ ਨੇ ਯਾਦ ਕੀਤਾ ਭੌਤਿਕਵਾਦੀ ਕਹੇਗਾ ਕੈਸੀ ਬਕਵਾਸ ਹੈ ਇਹ ਬਿਲਕੁਲ ਐਸੀ ਬਕਵਾਸ ਨਹੀਂ ਹੈ ਇਹ ਬਿਲਕੁਲ ਸੱਚਾਈ ਹੈ ਇੱਕ ਬੰਦੇ ਦੀਆਂ ਗੱਲਾਂ ਆਪਾਂ ਕਰਨੀਆਂ ਸ਼ੁਰੂ ਕਰਦੇ ਨੇ ਅਚਾਨਕ ਬੈਠੇ ਬੈਠੇ ਕਹਿੰਦੇ ਹਾਂ ਮੈਨੂੰ ਤਾਂ ਫਲਾਣਾ ਬੜਾ ਯਾਦ ਆਉਂਦਾ ਔਰ ਦੋ ਮਿੰਟ ਬਾਅਦ ਬੂਹਾ ਖੜਕਾ ਦੇ ਤੇ ਕਈ ਦਾ ਹੁਣੇ ਤੈਨੂੰ ਯਾਦ ਪਏ ਕਰਦੇ ਸਨ ਐਵੇਂ ਨੀ ਸਾ ਯਾਦ ਕਰਦੇ ਪਏ ਉਹ ਨੇੜੇ ਆ ਰਿਹਾ ਸੀ ਉਹਦੇ ਦਿਮਾਗ ਦੀਆਂ ਲਹਿਰਾਂ ਸਾਡੇ ਦਿਮਾਗ ਨਾਲ ਟਕਰਾ ਰਹੀਆਂ ਸਨ ਉਹਦਾ ਖਿਆਲ ਪੈਦਾ ਹੋਇਆ ਉਹਦੀਆਂ ਗੱਲਾਂ ਸ਼ੁਰੂ ਹੋ ਗਈਆਂ ਤੇ ਜਦੋਂ ਅਸੀਂ ਸੋਰਸ ਆਫ ਟਰਾਂਸਮਿਸ਼ਨ ਤੇ ਸੋਰਸ ਆਫ ਰਿਸੈਪਸ਼ਨ ਦਾ ਜੜਾਂ ਤੋਂ ਕੱਟਣਾ ਸ਼ੁਰੂ ਕਰਤਾ ਇਹਦਾ ਰੂਪ ਹੁਣ ਉਹ ਦਿਮਾਗੀ ਲਹਿਰਾਂ ਬੜੀਆਂ ਕਮਜ਼ੋਰ ਹੁੰਦੀਆਂ ਜਿੰਨੇ ਰਿਸ਼ੀ ਮਾਂ ਰਿਸ਼ੀ ਹੋਏ ਨੇ ਪੁਰਾਣੇ ਸਮਿਆਂ ਦੇ ਉਹ ਸਾਰੇ ਕਲਗੀਧਰ ਪਾਤਸ਼ਾਹ ਦੇ ਸਿੱਖ ਤਾਂ ਨਹੀਂ ਸਨ ਪਰ ਜਿਨ੍ਹਾਂ ਨੇ ਭਜਨ ਕਰਨਾ ਸੀ ਜਿਨ੍ਹਾਂ ਨੇ ਧਿਆਨ ਕਰਨਾ ਸੀ ਜਿਨ੍ਹਾਂ ਨੇ ਸਮਾਧੀਆਂ ਕਰਨੀਆਂ ਸਨ ਜਿਨ੍ਹਾਂ ਨੇ ਪ੍ਰਭੂ ਨਾਲ ਗੱਲਾਂ ਕਰਨੀਆਂ ਸਨ ਟੈਲੀਪੈਥੀ ਨਾਲ ਜਿਨ੍ਹਾਂ ਨੇ ਗੁਰੂ ਨਾਲ ਗੱਲਾਂ ਕਰਨੀਆਂ ਸਨ ਉਹਨਾਂ ਨੇ ਕੇਸ ਰੱਖ ਕੇ ਜਟਾ ਜੂਟ ਰਹਿ ਕੇ ਤਿਆਰ ਪਰ ਤਿਆਰ ਰਹਿ ਕੇ ਪ੍ਰਭੂ ਨਾਲ ਪਿਆਰ ਕੀਤਾ ਹੈ ਬਾਹਰੋਂ ਵੀ ਕੀਤਾ ਹੈ ਅੰਦਰੋਂ ਵੀ ਕੀਤਾ ਤੇ ਸਾਡੇ ਤਾਂ ਹੁਕਮ ਲਾਗੂ ਯਾਰ ਦੀ ਖੁਸ਼ੀ ਲੈਣੀ ਹੋਵੇ ਪਿਆਰੇ ਦੀ ਖੁਸ਼ੀ ਲੈਣੀ ਹੋਵੇ ਤਾਂ ਫਿਰ ਸਰੇ ਤਸਲੀਮ ਖਮ ਹੈ ਜੋ ਮਿਜ਼ਾਜੇ ਯਾਰ ਮੇ ਆਏ ਜੋ ਪਿਆਰੇ ਦੇ ਮਨ ਵਿੱਚ ਆਉਂਦਾ ਹੈ ਸਿਰ ਝੁਕਾ ਕੇ ਪ੍ਰਵਾਨ ਹੈ ਨਖਰੇ ਕਿਸ ਗੱਲ ਨਾ ਨੁੱਕਰ ਤੇ ਬਹਾਨੇ ਤੇ ਦਲੀਲਾਂ ਕਿਸ ਗੱਲ ਦੀਆਂ ਮੇਰੇ ਪਿਆਰੇ ਸਾਹਿਬ ਕਲਗੀਧਰ ਪਾਤਸ਼ਾਹ ਤੇਰੇ ਮਨ ਵਿੱਚ ਆਈ ਤੇ ਤੂੰ ਕਿਹਾ ਮਨੁੱਖ ਦੇ ਕੇਸ ਬਚੇ ਰਹਿਣੇ ਚਾਹੀਦੇ ਨੇ ਕਤਲ ਨਹੀਂ ਹੋਣੇ ਚਾਹੀਦੇ ਇਸ ਤਰ੍ਹਾਂ ਦਾ ਮਨੁੱਖ ਕਤਲ ਹੁੰਦਾ ਹੁੰਦਾ ਹੋ ਜਾਏਗਾ ਤੇ ਤੂੰ ਲਾਜ਼ਮੀ ਇਕਰਾਰ ਦੇ ਦਿੱਤਾ ਪਹਿਲਾਂ ਤਾਂ ਕੇਸ ਰੱਖ ਕੇ ਫਿਰ ਅਗਲੀਆਂ ਰਹਿਤਾਂ ਦੀ ਗੱਲ ਕਰਾਂਗੇ ਤੇ ਜਿਹੜਾ ਅਗਲੀਆਂ ਰਹਿਤਾਂ ਵੀ ਨਹੀਂ ਰੱਖਦਾ ਨਾ ਉਹ ਐਵੇਂ ਹੀ ਹੈ ਕਿ ਜੜਾਂ ਸਾਂਭ ਰੱਖੀਆਂ ਨੇ ਰੁੱਖ ਨੂੰ ਤੁਰਨ ਨਹੀਂ ਦਿੰਦਾ ਮੁੱਢ ਨੂੰ ਉੱਠਣ ਨਹੀਂ ਦਿੰਦਾ ਟਾਹਣੀਆਂ ਫੈਲਣ ਨਹੀਂ ਦਿੰਦਾ ਫੁੱਲ ਲੱਗਣ ਨਹੀਂ ਦਿੰਦਾ ਜਿਹੜੀਆਂ ਬਾਕੀ ਰਹਿਤਾਂ ਨਹੀਂ ਰੱਖਦਾ ਜੇ ਸਿੱਖੀ ਦੇ ਰੁੱਖ ਦਾ ਫਲ ਚੱਖਣਾ ਹੈ ਕੋਈ ਗੁਰੂ ਕੇ ਪਿਆਰ ਦਾ ਕੋਈ ਫਲ ਕੋਈ ਸਵਾਦ ਕੋਈ ਰਸ ਚੱਖਣਾ ਹੈ

ਨਾਮ ਬਿਹੂਣਾ ਤਨ ਮਨ ਹੀਣਾ, ਜਲ ਬਿਨ ਮਛਲੀ ਜਿਉਂ ਮਰੇ, ਬੰਦਾ ਤੜਫਦਾ ਫਿਰਦਾ ਰਹਿ ਜਾਂਦਾ। ਗੁਰੂ ਤੋਂ ਟੁੱਟਿਆ, ਈਸ਼ਵਰ ਤੋਂ ਟੁੱਟਿਆ ਹੋਇਆ, ਨਾਮ ਤੋਂ ਟੁੱਟਿਆ ਹੋਇਆ ਬੰਦਾ ਮਨ ਕਰਕੇ ਤਨ ਕਰਕੇ ਬੇਚੈਨੀ ਵਿਚ ਰਹਿੰਦਾ। ਜਿਵੇਂ ਮੱਛੀ ਪਾਣੀ ਚੋਂ ਬਾਹਰ ਕੱਢ ਕੇ ਸੁੱਟ ਦਈਏ, ਉਹਨੂੰ ਕਹੀਏ ਤਾਂ ਕੇਵਲ ਸਰੀਰ ਕਰਕੇ ਤੜਫਰੀਏ, ਮਨ ਤਾਂ ਇਹਦਾ ਸੁਖੀ ਹੈ, ਕੋਈ ਨੀ ਮਨ ਸੁਖੀ ਰਹਿੰਦਾ। ਉਹ ਜਿਹੜੀ ਸਰੀਰ ਕਰਕੇ ਤੜਫਰੀਏ ਅੰਦਰੋਂ ਵੀ ਦੁਖੀ, ਤੇ ਜਿਹੜਾ ਬੰਦਾ ਅੰਦਰੋਂ ਦੁਖੀ ਹੈ ਉਹ ਸਰੀਰ ਕਰਕੇ ਵੀ ਤਕਰੀਬਨ ਦੁਖੀ ਹੁੰਦਾ। ਤੁਸੀਂ ਦੇਖਿਆ ਬੰਦੇ ਨੂੰ ਗੁੱਸਾ ਆ ਜਾਵੇ, ਕਹਿੰਦਾ ਮੇਰਾ ਤਾਂ ਤਨ ਮਨ ਪਿਆ ਸੜਦਾ, ਕਹਿੰਦਾ ਔਰ ਉਹਦੇ ਵੀ ਚਿਹਰਾ ਵੀ ਲਾਲ ਸੂਹਾ ਹੋ ਜਾਏਗਾ, ਹੱਥ ਪੈਰ ਕੰਬਣ ਲੱਗ ਪੈਣਗੇ। ਹੁਣ ਗੁੱਸਾ ਤਾਂ ਮਨ ਨੂੰ ਆਇਆ, ਤੇਰੇ ਸਰੀਰ ਨੂੰ ਕੀ ਹੋ ਗਿਆ? ਔਰ ਇੱਕ ਦਿਨ ਐਸਾ ਵੀ ਆਵੇਗਾ, ਡਾਕਟਰ ਕਹਿਣਗੇ ਗੁੱਸਾ ਨਾ ਕਰਿਆ ਕਰ, ਤੇਰਾ ਖਾਣਾ ਤੈਨੂੰ ਕੋਈ ਨੀ ਭਿਆਸਮ ਹੁੰਦਾ, ਤੇਰਾ ਮੈਦਾ ਕੰਮ ਨਹੀਂ ਕਰਦਾ, ਕਿਉਂ ਮੈਦਾ ਤਾਂ ਸਰੀਰ ਹੈ, ਮੈਦਾ ਤਾਂ ਸਰੀਰ ਦਾ ਕੇਂਦਰ ਹੈ। ਗੁੱਸੇ ਦਾ ਦਿਮਾਗ ਚ ਗੁੱਸੇ ਦਾ ਮੈਦੇ ਨਾਲ ਕੀ ਤਲਕ ਹੈ? ਬਹੁਤ ਵੱਡਾ ਤਲਕ। ਕ੍ਰੋਧ ਕਰਨ ਵਾਲਾ, ਚਿੰਤਾ ਕਰਨ ਵਾਲਾ ਅੱਜ ਨਹੀਂ ਤੇ ਕੱਲ ਨੂੰ ਬਹੁਤ ਬੜਾ ਬਿਮਾਰ ਹੋ ਜਾਏਗਾ। ਸਰੀਰ ਤੇ ਮਨ ਦਾ ਬੜਾ ਸੰਬੰਧ ਹੈ, ਪਿਆਰ ਮਨ ਤੇ ਤਨ ਦੋਹਾਂ ਤਰੀਕਿਆਂ ਦੇ ਨਾਲ ਪੁੱਗਦਾ, ਇੱਕ ਤਰੀਕੇ ਨਾਲ ਕੋਈ ਨਹੀਂ ਪੁੱਗਦਾ। ਮਹਾਰਾਜ ਕਹਿੰਦੇ ਨੇ ਜਿਹੜੇ ਟੁੱਟ ਗਏ ਨੇ ਪਿਆਰ ਤੋਂ, ਉਹਨਾਂ ਦਾ ਮਨ ਤੇ ਤਨ ਦੋਵੇਂ ਕਮਜ਼ੋਰ ਬੇਚੈਨ ਦੁਖੀ ਰਹਿੰਦੇ ਨੇ। ਨਾਮ ਬਿਹੂਣਾ ਤਨ ਮਨ ਹੀਣਾ, ਜਲ ਬਿਨ ਮਛਲੀ ਜਿਉਂ ਮਰੇ, ਤੇ ਕਹਿੰਦੇ ਨੇ ਮੈਨੂੰ ਇਹੋ ਜਿਹੀ ਮੌਤ, ਇਹੋ ਜਿਹਾ ਤੜਫਣਾ, ਇਹੋ ਜਿਹੀ

ਇੱਥੇ ਮਹਾਰਾਜ ਕਹਿੰਦੇ ਨੇ ਨਹੀਂ ਰਹਿ ਸਕਦਾ ਗੁਰੂ ਕਾ ਸਿੱਖ ਗੁਰੂ ਕੇ ਦੋਹਾਂ ਦਰਸ਼ਨਾਂ ਬਿਨਾ ਫਿਲਾਸਫੀ ਬਿਨਾ ਤੇ ਦੇਖੇ ਬਿਨਾ ਗੁਰੂ ਨੂੰ ਕੋਈ ਨੀ ਇਹਦਾ ਗੁਜ਼ਾਰਾ ਹੁੰਦਾ ਦਾਸਾਂ ਨੇ ਪਹਾਵੇ ਬਿਨ ਦਰਸਾਵੇ ਇੱਕ ਖਿਣ ਧੀਰਜ ਕਿਉਂ ਕਰੇ।

ਬੈਠਾ ਹੈ, ਕੋਈ ਕਿਸੇ ਵਿੱਚ, ਕੋਈ ਕਲੱਬਾਂ ਵਿੱਚ ਬੈਠਾ ਹੈ, ਕੋਈ ਟੀਵੀ ਅੱਗੇ ਬੈਠਾ ਹੈ। ਪਰ ਤਨ ਨੇ ਉਹ ਗੁਰੂ ਕੇ ਪਿਆਰ ਵਾਲੇ ਜਿਹੜੇ ਦੂਰੋਂ ਦੂਰੋਂ ਆ ਕੇ ਗੁਰੂ ਦੀ ਹਜ਼ੂਰੀ ਵਿੱਚ ਬੈਠੇ। ਗੁਰੂ ਰਾਮਦਾਸ ਪਾਤਸ਼ਾਹ ਆਪ ਸੰਗਤਾਂ ਨੂੰ ਧੰਨ ਆਖਦੇ ਨੇ ਤੇ ਸ਼ਾਵਾ

ਗੱਲ ਕਹਿ ਕੇ ਸਮਾਪਤੀ ਕਰਾਂ। ਦੋ ਤਿੰਨ ਮਿੰਟ ਦੱਸਦੇ ਰਹਿੰਦੇ ਹਨ। ਗੁਰੂ ਪੰਚਮ ਪਾਤਸ਼ਾਹ ਜੀ ਕੋਲ ਦੋ ਸਿੱਖ ਆਏ, ਕਹਿਣ ਲੱਗੇ ਇੱਕ ਬੜਾ ਭਾਰਾ ਔਗੁਣ ਆ ਗਿਆ ਹੈ, ਆਪ ਕਿਰਪਾ ਕਰੋ ਉਹ ਜਾਂਦਾ ਰਹੇ। ਪਾਤਸ਼ਾਹ ਨੇ ਪੁੱਛਿਆ ਕੀ ਔਗੁਣ ਆਏ? ਕਹਿਣ ਲੱਗੇ ਰਕਸ਼ਕਾਂ ਨੂੰ ਝੂਠ ਬੋਲਣ ਦੀ ਆਦਤ ਪੈ ਗਈ। ਐਸੀ ਕਿਰਤ ਹੋ ਗਈ ਹੈ, ਸੱਚ ਨੂੰ ਵਸਾਣਾ ਚਾਹੁੰਦੇ ਹਾਂ ਰਸਨਾ ਤੇ ਤਾਂ ਵੀ ਨਹੀਂ ਵਸਦਾ। ਆਪ ਕਿਰਪਾ ਕਰੋ ਕਿਸੇ ਤਰ੍ਹਾਂ ਵੀ ਇਹ ਝੂਠ ਜਾਵੇ। ਪਾਤਸ਼ਾਹ ਨੇ ਉਪਦੇਸ਼ ਦਿੱਤਾ, ਝੂਠ ਤਾਂ ਸਵਰਗਾਂ ਦੇ ਬੂਹੇ ਤੋਂ ਵੀ ਮਨੁੱਖ ਨੂੰ ਲਿਆ ਕੇ ਨਰਕਾਂ ਵਿੱਚ ਸੁੱਟ ਦਿੰਦੇ, ਝੂਠ ਨਾ ਬੋਲਿਆ ਕਰੋ। ਕਹਿਣ ਲੱਗੇ ਬੜਾ ਮੁਸ਼ਕਿਲ ਹੈ, ਕੋਈ ਸੁਖੈਨ ਤਰੀਕਾ ਦੱਸੋ। ਪਾਤਸ਼ਾਹ ਨੇ ਆਖਿਆ ਇੱਕ ਕਾਗਜ਼ ਕਲਮ ਲਓ, ਜਿਤਨੇ ਸਾਰੇ ਝੂਠ ਹਨ ਉਹ ਤੁਸੀਂ ਕਾਗਜ਼ ਤੇ ਲਿਖਦੇ ਜਾਓ, ਇੱਕ ਬਣਾਓ ਗੁਰਦੁਆਰਾ ਧਰਮਸਾਲ, ਬਸ ਇੱਕ ਕੰਮ ਕਰੋ ਸਵੇਰੇ ਸ਼ਾਮ ਗੁਰਦੁਆਰੇ ਆ ਕੇ ਹਾਜ਼ਰੀ ਭਰੋ, ਸਭ ਠੀਕ ਹੋ ਜਾਏ। ਉਹ ਕਾਗਜ਼ ਗ੍ਰੰਥੀ ਦੇ ਰਾਹੀਂ ਸਾਨੂੰ ਭੇਜਦੇ, ਕਹਿੰਦੇ ਨੇ ਪਹਿਲੇ ਮਹੀਨੇ ਜਿੰਨੇ ਝੂਠ ਲਿਖੇ ਗਏ, ਬੜਾ ਕਾਗਜ਼ ਭਰਿਆ ਸੀ, ਪਰ ਸੰਗਤ ਵਿੱਚ ਜਾ ਕੇ ਬੈਠਣ ਲੱਗ ਪਏ, ਜਦੋਂ ਝੂਠ ਬੋਲਣ ਸ਼ਰਮ ਆਵੇ ਲੱਜਿਆ ਆਵੇ। ਪਾਤਸ਼ਾਹ ਨੇ ਕਿਹਾ ਸੀ ਸੰਗਤ ਵਿੱਚੋਂ ਨਾਗਾ ਨਹੀਂ ਕਰਨਾ। ਦੂਜੇ ਮਹੀਨੇ ਹੋਰ ਘਟ ਗਏ ਤੇ ਜਦੋਂ ਛੇਵਾਂ ਮਹੀਨਾ ਆਇਆ ਗੁਰੂ ਕੀ ਸਾਧ ਸੰਗਤ, ਜਦੋਂ ਗੁਰੂ ਕੋਲ ਚਿੱਠੀ ਪਹੁੰਚੀ ਉਹਦੇ ਵਿੱਚ ਇੱਕ ਵੀ ਝੂਠ ਨਹੀਂ ਸੀ। ਪਾਤਸ਼ਾਹ ਨੇ ਬਚਨ ਆਖਿਆ

0: ਦਾਨ ਦੇ ਨਾਮ ਤੇ ਕੁਝ ਦਾਨ ਦੇ ਦੇ, ਕੁਝ ਖਾਣ ਨੂੰ ਦੇ ਬਾਬਾ।
1: ਦਾਨ ਦੇਣ ਜੋਗਾ ਤੇ ਭਾਈ ਮੇਰੇ ਕੋਲ ਕੁਝ ਵੀ ਨਹੀਂ। ਹਾਂ, ਖਾਣ ਲਈ ਦੋ ਰੋਟੀਆਂ ਨੇ, ਇੱਕ ਤੂੰ ਲੈ ਲੈ।
2: ਲੈ, ਤੁਸੀਂ ਬਿਸ਼ਨ ਪਤਾ ਕਰ ਰਹੇ ਸੀ ਨਾ?
1: ਬਿਸ਼ਨ ਪਤਾ? ਉਹ ਬੋਲਿਆ, ਉਹ ਤੇ ਗੁਰੂ ਅਮਰਦਾਸ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਗੁਰੂ ਨਾਨਕ ਦੇਵ ਦੀ ਪਵਿੱਤਰ ਬਾਣੀ ਸੀ।
0: ਬੜੀ ਮਿੱਠੀ ਸੀ ਉਹ ਬਾਣੀ, ਪਰ ਮੁੜ ਕੇ ਨਾ ਪੜ੍ਹਨਾ, ਨਹੀਂ ਤਾਂ ਕਾਲ ਕੋਠੜੀ ਚ ਡੱਕੇ ਜਾਓਗੇ।
1: ਕਾਲ ਕੋਠੜੀ? ਜਿਸ ਦੇ ਦਿਲ ਵਿਚ ਪਰਮਾਤਮਾ ਦੇ ਨਾਂ ਦੀ ਲੋਹ ਹੋਵੇ ਉਸ ਲਈ ਕਾਲ ਕੋਠੜੀ ਵੀ ਸਵਰਗ ਹੁੰਦੀ ਹੈ। ਭੋਲੇ ਜੀ, ਆ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ।

ਦੇ ਚਰਨਾਂ ਦੀ ਤੂੰ ਜੋ ਆਪ ਘਾਲ ਕਰਦੇ ਨੇ ਦੂਜਿਆਂ ਵਾਸਤੇ ਨਮੂਨਾ ਬਣ ਜਾਂਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਜਿਸ ਵੇਲੇ ਹਰਿਦੁਆਰ ਦੇ ਪੰਡਤਾਂ ਨੇ ਪ੍ਰਸ਼ਨ ਕੀਤਾ ਸੀ, ਸਾਹਿਬਾਂ ਨੇ

ਸਮਝ ਆਈ ਸਾਹਿਬਾਂ ਦੇ ਚਰਨੀ ਪੈ ਗਏ। ਕਹਿਣ ਲੱਗੇ ਮਹਾਰਾਜ ਇਹ ਗਿਆਨ ਕਿਵੇਂ ਆਵੇ, ਹਿਰਦੇ ਵਿੱਚ ਇਹ ਸੋਝੀ ਕਿਵੇਂ ਬੈਠ ਜਾਵੇ। ਧੰਨ ਗੁਰੂ ਨਾਨਕ ਕਹਿਣ ਲੱਗੇ ਅਮਲ ਨਾਲ ਗੁਰੂ ਦੇ ਉਪਦੇਸ਼ ਨਾਲ। ਕਹਿਣ ਲੱਗੇ ਫਿਰ ਗੁਰੂ ਕਿਹਨੂੰ ਧਾਰੀਏ। ਸਾਹਿਬਾਂ ਨੇ ਗੁਰੂ ਦੇ ਤਿੰਨ ਰੂਪ ਦੱਸੇ ਸਨ। ਸਾਹਿਬ ਕਹਿਣ ਲੱਗੇ ਇੱਕ ਤਾਂ ਹੁੰਦਾ ਪੰਡਿਤ ਗੁਰੂ, ਵਿਦਵਾਨ ਹੁੰਦਾ, ਸਿਆਣਾ ਹੁੰਦਾ, ਪੜ੍ਹਿਆ ਲਿਖਿਆ ਹੁੰਦਾ। ਪੰਡਿਤ ਦਾ ਮਤਲਬ ਸਕਾਲਰ ਹੁੰਦਾ। ਵਿਦਵਾਨ ਹੈ, ਕਰਨੀ ਕੋਈ ਨਹੀਂ, ਗੱਲਾਂ ਬੜੀਆਂ ਕਰ ਸਕਦਾ। ਐਸੇ ਬੰਦੇ ਕੋਲੋਂ ਵੀ ਕਿਸੇ ਵੇਲੇ ਜੀਵਨ ਜਾਚ ਮਿਲ ਜਾਂਦੀ, ਲੇਕਿਨ ਕਿਸੇ ਨੂੰ ਭੋਲੇ ਪਾ, ਹਰ ਕਿਸੇ ਨੂੰ ਐਸੇ ਬੰਦੇ ਕੋਲੋਂ ਪ੍ਰੇਰਣਾ ਨਹੀਂ ਮਿਲ ਸਕਦੀ। ਇਹ ਗੁਰੂ ਪੂਰਾ ਨਹੀਂ, ਅਧੂਰਾ ਹੈ। ਜੋ ਵਿਦਵਾਨ ਤਾਂ ਹੈ, ਕਰਨੀ ਨਹੀਂ, ਇਹ ਪੰਡਿਤ ਗੁਰੂ ਹੈ। ਕਿ ਮਹਾਰਾਜ ਦੂਜਾ ਗੁਰੂ ਕਿਹੜਾ ਹੈ, ਹੋਰ ਕਿਹੜਾ ਗੁਰੂ ਹੈ? ਧੰਨ ਗੁਰੂ ਨਾਨਕ ਕਹਿਣ ਲੱਗੇ ਦੂਜਾ ਹੁੰਦੇ ਨੇ ਅਵਧੂਤ ਗੁਰੂ, ਜਿਹਦੇ ਕੋਲ ਕਰਨੀ ਤਾਂ ਹੈ, ਕਹਿਣ ਜੋਗਾ ਕੁਛ ਨਹੀਂ, ਕਹਿਣਾ ਆਉਂਦਾ ਹੀ ਨਹੀਂ। ਜਾਂ ਐਸਾ ਵੀ ਹੈ, ਕੁਝ ਲੋਕ ਐਸੇ ਵੀ ਹੋਏ ਨੇ, ਭਜਨ ਬੰਦਗੀ ਕਰਕੇ ਜੋ ਕੁਝ ਪੱਲੇ ਪੈ ਗਿਆ ਉਹਨੂੰ ਲੈ ਕੇ ਬਹਿ ਜਾਂਦੇ, ਕਹਿੰਦੇ ਨੇ ਦੱਸਿਆ ਪਤਾ ਨਹੀਂ ਕੁਝ ਨਿਕਲ ਜਾਏਗਾ। ਗੁਰਮਤਿ ਚ ਦੀ ਥਾਂ ਕੋਈ ਨਹੀਂ। ਗੁਰਮਤਿ ਤਾਂ ਕਹਿੰਦੀ ਹੈ ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਸਾਹਿਬ ਕਹਿਣਗੇ ਕੁਝ ਅਵਧੂਤ ਗੁਰੂ ਹੁੰਦੇ ਨੇ, ਭਜਨ ਤਾਂ ਬੜਾ ਕਰਦੇ ਨੇ, ਭਗਤੀ ਤਾਂ ਬੜੀ ਹੈ, ਕਹਿਣ ਜੋਗੇ ਕੁਛ ਨਹੀਂ। ਯਾਦ ਤਾਂ ਗੁਪਤ ਹੋ ਗਏ ਨੇ, ਗੁੰਮ ਹੋ ਗਏ ਨੇ, ਤੇ ਯਾ ਕਹਿਣ ਦਾ ਚੱਜ ਨਹੀਂ ਆਉਂਦਾ। ਇਹ ਵੀ ਅਧੂਰਾ ਗੁਰੂ ਹੈ। ਇਹਦੇ ਵੱਲ ਵੇਖ ਕੇ ਕਿਸੇ ਨੂੰ ਆਪਣੇ ਆਪ ਪ੍ਰੇਰਣਾ ਮਿਲ ਜਾਏ, ਸ਼ੌਕ ਆ ਜਾਵੇ ਕਿ ਜਿਹੜੀ ਮਸਤੀ ਇਹਦੇ ਨੇਤਰਾਂ ਵਿੱਚ ਕਦੇ ਮੈਨੂੰ ਵੀ ਮਿਲ ਜਾਵੇ, ਜੋ ਮੌਜ ਇਸ ਨੂੰ ਪ੍ਰਾਪਤ ਹੈ ਕਦੇ ਮੇਰੇ ਹਿਰਦੇ ਵਿੱਚ ਵੀ ਟਿਕ ਜਾਵੇ, ਵੇਖਾ ਵੇਖੀ ਕਿਸੇ ਨੂੰ ਸ਼ੌਕ ਆ ਜਾਵੇ ਤੇ ਗੱਲ ਵੱਖਰੀ, ਉਹ ਦੱਸਣ ਜੋਗਾ ਕੁਝ ਨਹੀਂ। ਕਹਿਣ ਲੱਗੇ ਮਹਾਰਾਜ ਉਹ ਵੀ ਅਧੂਰਾ ਗੁਰੂ, ਉਹ ਵੀ ਅਧੂਰਾ ਗੁਰੂ, ਫਿਰ ਪੂਰਾ ਗੁਰੂ ਕਿਹੜਾ ਹੋਇਆ? ਸੰਤ ਗੁਰੂ ਨਾਨਕ ਕਹਿਣ ਲੱਗੇ ਪੂਰਾ ਗੁਰੂ ਉਹ ਹੈ ਜੋ ਆਪ ਕਰਨਾ ਜਾਣਦਾ ਹੈ, ਦੂਜੇ ਨੂੰ ਕਰਾਉਣਾ ਜਾਣਦਾ, ਜੋ ਆਪ ਕਮਾਉਂਦਾ ਹੈ ਦੂਜੇ ਨੂੰ ਕਹਿ ਸਕਦਾ। ਚਰਨੀ ਪੈ ਗਿਆ, ਕਹਿਣ ਲੱਗੇ ਮਹਾਰਾਜ ਫਿਰ ਇਹ ਤਾਂ ਤੁਸੀਂ ਕਰੋ ਬਖਸ਼ਿਸ਼, ਤੁਹਾਡੇ ਬਿਨਾਂ ਐਸਾ ਗੁਰੂ ਕੌਣ ਹੋ ਸਕਦਾ ਹੈ ਜੋ ਕਹਿਣ ਦਾ ਢੰਗ ਵੀ ਜਾਣਦਾ ਹੋਵੇ ਤੇ ਕਮਾਉਣਾ ਵੀ ਜਾਣਦਾ ਹੋਵੇ? ਧੰਨ ਗੁਰੂ ਨਾਨਕ ਕਹਿਣ ਲੱਗੇ ਐਸਾ ਨਹੀਂ, ਤੁਹਾਡੇ ਸਾਰਿਆਂ ਵਿੱਚੋਂ ਹਰ ਕੋਈ ਪੂਰਾ ਗੁਰੂ ਬਣ ਸਕਦਾ। ਜਿਸ ਬੰਦੇ ਕੋਲ ਕਮਾਈ ਆਵੇਗੀ, ਸੋਝੀ ਆਵੇਗੀ ਤੇ ਸ਼ੌਕ ਹੋਵੇਗਾ ਕਿ ਜੋ ਕੁਝ ਮੈਨੂੰ ਮਿਲਿਆ ਦੂਜੇ ਨੂੰ ਵੀ ਪ੍ਰਾਪਤ ਹੋਵੇ, ਚਾਹ ਹੋਵੇਗਾ ਕਿ ਜੋ ਮੈਨੂੰ ਲੱਭਾ ਹੈ ਦੂਜੇ ਦੀ ਝੋਲੀ ਵੀ ਪੈ ਜਾਵੇ, ਹਰ ਉਹ ਬੰਦਾ ਜਿਹੜਾ ਹੈ ਪੂਰੇ ਗੁਰੂ ਦੇ ਮਾਰਗ ਤੇ ਚੱਲ ਕੇ ਇਸ ਕੰਮ ਚ ਸਫਲਤਾ ਪਾ ਸਕਦਾ। ਬਾਕੀ ਇਹ ਗੱਲ ਵੱਖਰੀ, ਕਹਾ ਲੈਣਾ ਸੌਖਾ ਹੈ। ਗੁਰੂ ਕਹਾਉਣ ਵਾਲੇ ਹੀ ਬੜੇ ਬੈਠੇ ਨੇ, ਤੇ ਸਿੱਖ ਕਹਾਉਣਾ ਤਾਂ ਬੜਾ ਹੀ ਸੌਖਾ ਹੋਵੇ। ਜਦੋਂ ਮਰਦਮਸ਼ੁਮਾਰੀਆਂ ਹੁੰਦੀਆਂ, ਜਦੋਂ ਗਿਣਤੀਆਂ ਹੁੰਦੀਆਂ ਨੇ, ਬਕਾਇਦਾ ਕਾਲਮ ਬਣਿਆ, ਧਰਮ ਕੀ ਹੈ ਸਿੱਖ, ਬੜੀ ਸ਼ਾਨ ਨਾਲ ਕਹਾਉਣੇ ਸਿੱਖ ਕਹਾ ਲੈਂਦੇ, ਪਰ ਸਾਹਿਬ ਕਹਿੰਦੇ ਨੇ ਨਿਰੇ ਕਹਾਉਣ ਦੀ ਗੱਲ ਨਾ ਕਰੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਅਖਾਉਂਦਾ ਹੈ ਮੈਂ ਸਿੱਖ ਹਾਂ, ਉਹਦੇ ਤੇ ਇੱਕ ਫਰਜ਼ ਆਇਦ ਹੋ ਜਾਂਦਾ ਹੈ ਕਿ ਉਹ ਮੁਕੰਮਲ ਕਮਾਈ ਵਾਲਾ ਹੋਵੇ, ਪੂਰਨ ਕਮਾਈ ਵਾਲਾ ਹੋਵੇ, ਤੇ ਨਾ ਕੇਵਲ ਆਪ ਪੂਰਨ ਕਮਾਈ ਵਾਲਾ ਹੋਵੇ ਬਲਕਿ ਦੂਜਿਆਂ ਨੂੰ ਕਮਾਈ ਦੀ ਜਾਚ ਦੱਸਣ ਜੋਗਾ ਵੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਸ਼ਬਦ ਆਪਾਂ ਪੜ੍ਹ ਰਹੇ ਸਾਂ, ਉਹਨਾਂ ਦੀ ਪੌੜੀ ਹੈ, ਗੁਰਸਿੱਖਾਂ ਸ਼ਾਬਾਸ ਜਨਮ ਸਵਾਰੇ। ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਆਪਣਾ ਜੀਵਨ ਸਫਲਾ ਕੀਤਾ ਗੁਰਸਿੱਖੀ ਦੇ ਮਾਰਗ ਤੇ ਚੱਲ ਕੇ। ਗੁਰਸਿੱਖਾਂ ਰਹਿਰਾਸ ਗੁਰੂ ਪਿਆਰਿਆ, ਜਿਨ੍ਹਾਂ ਨੇ ਗੁਰੂ ਨੂੰ ਪਿਆਰ ਕੀਤਾ ਹੈ, ਗੁਰੂ ਕੀ ਗੱਲ ਸੁਣੀਏ, ਗੁਰੂ ਕਾ ਉਪਦੇਸ਼ ਸਰਵਣ ਕੀਤਾ ਹੈ, ਗੁਰੂ ਨਾਲ ਸਾਂਝ ਪਾਈਏ, ਉਹਨਾਂ ਦਾ ਰਸਤਾ ਬੜਾ ਸੱਚਾ, ਉਹਨਾਂ ਦਾ ਮਾਰਗ ਬਿਲਕੁਲ ਠੀਕ ਹੈ, ਰਾਹ-ਰਾਸ ਤੇ ਚੱਲੇ ਨੇ। ਗੁਰਸਿੱਖਾਂ ਰਹਿਰਾਸ ਗੁਰੂ ਪਿਆਰੇ ਆ, ਇੱਥੇ ਵੀ ਭਾਈ ਸਾਹਿਬ ਕਹਿੰਦੇ, ਸਾਹਿਬ ਕਹਿੰਦੇ ਨੇ ਐਸੇ ਲੋਕ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦੇ ਹੋਏ ਪਾਪੀਆਂ ਨੂੰ ਪਾਰ ਉਤਾਰਨ ਜੋਗੇ ਹੋ ਜਾਂਦੇ, ਪਾਪੀਆਂ ਨੂੰ ਪਤਤਾ ਨੂੰ ਪਵਿੱਤਰ ਕਰਕੇ ਆਪਣੇ ਮਾਰਗ ਤੇ ਲਾਉਣ ਜੋਗੇ ਹੋ ਜਾਂਦੇ।
ਤੇ ਜਿਹੜੇ ਇਤਨੇ ਜੋਗੇ ਹੋ ਜਾਣ। ਮਹਾਰਾਜ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾ। ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਣਾ। ਆਪਾਂ ਵਾਰਾਂ ਤੇ ਵਧੀਕ ਕੀ ਪੜ੍ਹਨੇ, ਸਲੋਕ ਵਾਰਾਂ ਤੇ ਵਧੀਕ ਅਖੀਰ ਵਿੱਚ ਉੱਥੇ ਵੀ ਮਹਾਰਾਜ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗੱਤ ਪਾਣੇ। ਮੇਰੇ ਮਾਲਕ ਰਹਿਮਤ ਕਰ ਤੇ ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋਵੇ ਜੋ ਦਿਸੇ ਗੁਰਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ। ਆਖਾਂ ਬਿਰਥਾ ਜੀ ਕੀ ਗੁਰਸੱਜਣ ਤੇ ਮਿਲਾਏ ਜੀ। ਤੂੰ ਜਿੱਥੇ ਮਿਲਿਆ ਮੈਨੂੰ ਵੀ ਮਿਲਾ, ਜਿੱਥੇ ਤੇਰੀ ਸਾਂਝ ਬਣੀ ਉੱਥੇ ਮੇਰੀ ਵੀ ਸਾਂਝ ਬਣਾ ਦੇ। ਮੈਂ ਆਪਣੇ ਮਨ ਦੀ ਅਵਸਥਾ ਉਹਨਾਂ ਕੋਲ ਆਖਾਂ ਜਿਹੜੇ ਤੁਰੇ ਹੋਏ ਨੇ, ਪਹੁੰਚੇ ਹੋਏ ਨੇ ਇਸ ਮਾਰਗ ਤੇ, ਜਿਨ੍ਹਾਂ ਨੇ ਚਾਰ ਕਦਮ ਤੈਅ ਕੀਤੇ ਹੋਏ, ਮੰਜ਼ਲਾਂ ਮਾਰਦੇ ਤੁਰੇ ਜਾ ਰਹੇ ਨੇ ਜਿਹੜੇ, ਉਹ ਜਿਹੜੇ ਮੰਜ਼ਲਾਂ ਮਾਰਦੇ ਜਾ ਰਹੇ ਨੇ, ਸਾਹਿਬ ਕਹਿੰਦੇ ਨੇ ਅਖਾਉਂਦੇ ਹੀ ਨਹੀਂ ਕੇਵਲ, ਉਹ ਕੀ ਕਰਦੇ ਨੇ ਉੱਦਮ ਕਰੇ ਭਲਕੇ ਪ੍ਰਭਾਤੀ ਅੰਮ੍ਰਿਤ ਵੇਲੇ। ਪ੍ਰਭਾਤ ਦਾ ਮਤਲਬ ਹੈ ਸੂਰਜ ਚੜ੍ਹਨ ਤੋਂ ਬਹੁਤ ਪਹਿਲਾਂ। ਜਾਣ ਤੇ ਮਾਰਨ ਵਿਚ ਫਰਕ ਹੈ। ਜਿਸ ਨੇ ਸੂਰਜ ਚੜ੍ਹਦਾ ਹੈ ਉਸ ਨੂੰ ਡਾਣ ਕਹਿ ਦਿੰਦੇ ਹਾਂ, ਲੇਕਿਨ ਸਵੇਰਾ ਇਸ ਤੋਂ ਪਹਿਲਾਂ। ਸਵੇਰਾ ਦਾ ਮਤਲਬ ਹੁੰਦਾ ਹੈ ਚੰਗਾ ਵੇਲਾ, ਸਵੇਲਾ। ਸੂਰਜ ਚੜ੍ਹਨ ਤੋਂ ਬਾਅਦ ਜਿਹੜਾ ਬੰਦਾ ਭਗਤੀ ਦੀ ਗੱਲ ਸੋਚਦਾ ਹੈ ਨਾ, ਉਹ ਕਵੇਲਾ ਕਰ ਬੈਂਦਾ। ਸਵੇਰਾ ਜਿਨ੍ਹਾਂ ਨੇ ਸਾਂਭਣਾ ਹੈ ਉਹ ਅੰਮ੍ਰਿਤ ਵੇਲੇ, ਸੂਰਜ ਚੜ੍ਹਨ ਤੋਂ ਬਹੁਤ ਪਹਿਲਾਂ ਪਹਿਲਾਂ ਆਪਣਾ ਕੰਮ ਨਿਬੇੜਦੇ। ਤੇ ਜਿਹੜੇ ਇਸ ਮਾਰਗ ਤੇ ਤੁਰੇ ਹੋਏ ਨਾ, ਭਾਈ ਸਾਹਿਬ ਤਾਂ ਬੜੀ ਖੂਬਸੂਰਤ ਗੱਲ ਕਹੀ। ਭਾਈ ਸਾਹਿਬ ਕਹਿੰਦੇ ਨੇ ਐਸੇ ਲੋਕ ਜਿਹੜੇ ਗੁਰੂ ਮਾਰਗ ਤੇ ਅੰਮ੍ਰਿਤ ਵੇਲੇ ਤੁਰਦੇ ਨੇ, ਮੇਰਾ ਤਾਂ ਜੀ ਕਰਦਾ ਉਹਨਾਂ ਦੇ ਚਰਨਾਂ ਦੀ ਖਾਕ ਹੋ ਜਾ। ਨਖ ਸਿੱਖ ਲਓ, ਨਖ ਪੈਰਾਂ ਦਾ ਨਹੁੰ, ਨਖ ਸਿੱਖ ਸਿਰ ਦੀ ਚੋਟੀ, ਨਖ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪੈਵਾਈ। ਕੱਟ ਕੱਟ ਕੇ ਮੇਰਾ ਸਰੀਰ ਸਿੱਖਾਂ ਦੇ ਚਰਨਾਂ ਤੋਂ ਨਿਛਾਵਰ ਕਰਦੇ ਹੋ, ਵਾਰਨੇ ਕਰਦੇ ਹੋ। ਕਹਿੰਦੇ ਨੇ ਅਗਨ ਚੜਾਏ ਹੁਣ ਪੀਸਣ ਪਿਸਾਏ ਤੇ, ਚੱਕੀ ਚ ਪੀ ਦਿਓ ਅੱਗ ਚ ਭੁੰਨ ਦਿਓ। ਲੈ ਉੱਡੇ ਪੌਣ ਹੋਏ ਅਨਕ ਪ੍ਰਕਾਰੀਏ, ਤਰ੍ਹਾਂ ਤਰ੍ਹਾਂ ਨਾਲ ਹਵਾ ਵਿਚ ਉਡਾ ਦਿਓ ਸੀ, ਹਵਾ ਵਿਚ ਮੇਰੇ ਸਰੀਰ ਦੀ ਖਾਕ ਉੱਡ ਜਾਵੇ। ਤੇ ਫਿਰ ਕਹਿੰਦੇ ਨੇ ਜਤ ਕਤ ਸਿੱਖ ਪੱਗ ਧਰੇ ਗੁਰਪੰਥ ਪ੍ਰਾਤ। ਸਵੇਰੇ ਸਵੇਰੇ ਜਿਹੜੇ ਜਿਹੜੇ ਰਸਤਿਆਂ ਤੋਂ ਗੁਰੂ ਕੇ ਸਿੱਖ ਗੁਰੂ ਚਰਨਾਂ ਵੱਲ ਤੁਰ ਕੇ ਆਉਂਦੇ ਨੇ ਨਾ, ਜਿਹੜੇ ਜਿਹੜੇ ਰਸਤਿਆਂ ਤੋਂ ਗੁਰੂ ਕੇ ਸਿੱਖਾਂ ਦੇ ਚਰਨ, ਗੁਰੂ ਕੇ ਸਿੱਖਾਂ ਦੇ ਪੈਰ ਗੁਰੂ ਚਰਨਾਂ ਵੱਲ ਗੁਰੂ ਦੁਆਰੇ ਵੱਲ ਵਧਦੇ ਨੇ, ਤਾਹੂ ਤਾਹੂ ਮਾਰਗ ਮੈਂ ਭਸਮ ਤੋਂ ਡਾਰੀਏ। ਮੇਰੇ ਸਰੀਰ ਦੀ ਉਹ ਭਸਮ ਜਿਹੜੀ ਉਹਨਾਂ ਉਹਨਾਂ ਰਸਤਿਆਂ ਤੇ ਫੈਲਾ ਦੇ, ਉਹਨਾਂ ਉਹਨਾਂ ਰਸਤਿਆਂ ਤੇ ਵਿਛਾ ਦਿਓ ਮੇਰੇ ਸਰੀਰ ਨੂੰ ਸਵਾਹ ਕਰਕੇ ਭਸਮ ਕਰਕੇ। ਤੇਹ ਪਦ ਪਾਦਕ ਚਰਨ ਲਿਵ ਲਾਗੀ ਰਹੇ, ਉਹਨਾਂ ਰਸਤਿਆਂ ਤੇ ਪੈਦਲ ਚੱਲਣ ਵਾਲਿਆਂ ਦੇ ਚਰਨਾਂ ਨਾਲ ਮੇਰਾ ਪਿਆਰ ਬਣਿਆ ਰਹੇ, ਮੇਰੀ ਲਿਵ ਲੱਗੀ ਰਹੇ। ਦਇਆ ਕੇ ਦਿਆਲ ਮੋਹ ਪਤਿਤ ਉਧਾਰੀਏ, ਤਾਂ ਕਿ ਉਹਨਾਂ ਦੇ ਚਰਨਾਂ ਦੀ ਖਾਕ ਪ੍ਰਾਪਤ ਕਰਕੇ, ਮੇਰੇ ਸਰੀਰ ਦੀ ਖਾਕ ਉਹਨਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਕੇ ਮੈਂ ਪਾਪੀ ਪਾਰ ਉਤਰ ਜਾ, ਮੇਰਾ ਪਾਪੀ ਦਾ ਵੀ ਉਧਾਰ ਹੋ ਜਾ। ਕੈਸੀ ਪਿਆਰੀ ਜੀਵਨ ਜਾਚ ਹੈ, ਉੱਦਮ ਕਰੇ ਭਲਕੇ ਪ੍ਰਭਾਤੀ ਅੰਮ੍ਰਿਤ ਵੇਲੇ ਉੱਠੇ। ਉੱਦਮ ਕਰੇ ਆਲਸੀ ਨਾ ਰਹਿ ਜਾਵੇ, ਕਿਉਂਕਿ ਆਲਸੀ ਦਾ ਨਿਰਾ ਰੋਗੀ ਹੈ, ਕਿਸੇ ਪਾਸੇ ਵੀ ਕਾਮਯਾਬ ਨਹੀਂ ਹੋ ਸਕਦਾ। ਗੁਰਸਿੱਖ ਜੀਵਨ ਦੇ ਹਰ ਮੈਦਾਨ ਵਿਚ ਸਫਲਤਾ ਨੂੰ ਪ੍ਰਾਪਤ ਕਰਨ ਵਾਸਤੇ ਉੱਦਮ ਕਰਨਾ। ਔਰ ਮਹਾਰਾਜ ਦੇ ਪਾਵਨ ਬਾਣੀ ਚ ਸੁਚੇਤ ਕਰਾਇਆ, ਉੱਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉੱਦਮ ਕਰਕੇ ਜੀ, ਉੱਦਮ ਕਰਕੇ ਕਮਾਈ ਵੀ ਕਰ ਤੇ ਧਿਆਨ ਕਰਕੇ ਭਗਤੀ ਕਰਕੇ ਪ੍ਰਭੂ ਦੇ ਨਾਲ ਸਾਂਝ ਵੀ ਭਰ ਪਾ ਲੈ, ਇੱਧਰ ਵੀ ਮਿਲਾਪ ਕਰ ਲੈ। ਇਸ ਤਰ੍ਹਾਂ ਤੇਰਾ ਜੀਵਨ ਇੱਕ ਚੈਨ ਵਾਲਾ, ਸੁਖ ਵਾਲਾ, ਨਿਸ਼ਚਿੰਤੀ ਵਾਲਾ ਹੋ ਜਾਏ। ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ, ਸਰੀਰ ਕਰਕੇ ਵੀ ਸ਼ੁੱਧ ਹੋ ਤੇ ਜਿੱਥੇ ਬਾਣੀ ਦਾ ਅੰਮ੍ਰਿਤ ਵਰਸਦਾ ਹੋ ਉਸ ਸਤਸੰਗਤ ਦੇ ਅੰਮ੍ਰਿਤ ਸਰੋਵਰ ਵਿਚ ਆ ਕੇ ਮਨ ਨੂੰ ਵੀ ਡੁੱਬੀਆਂ ਲਵਾ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਗੁਰੂ ਦਾ ਉਪਦੇਸ਼ ਸਰਵਣ ਕਰੇ ਉਸ ਦੇ ਅਨੁਸਾਰ ਹੀ ਉਤਰਗੇ। ਵਾਹਿਗੁਰੂ ਨਾਮ ਸਿਮਰਨ ਕਰੇ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾਮ। ਅੰਮ੍ਰਿਤ ਛਕਣੇ ਨਾ ਪੰਜਾਂ ਪਿਆਰਿਆਂ, ਉਹ ਜਿਸ ਵੇਲੇ ਕਹਿੰਦੇ ਨੇ ਗੁਰਸਿੱਖਾ
ਅੱਜ ਤੋਂ ਤੇਰਾ ਜਨਮ ਗੁਰੂ ਨਾਨਕ ਦੇ ਘਰ ਵਿਚ ਹੋਇਆ, ਕਲਗੀਧਰ ਪਾਤਸ਼ਾਹ ਦੇ ਘਰ ਚ ਹੋਇਆ। ਤੇਰਾ ਪਿਤਾ ਗੁਰੂ ਕਲਗੀਧਰ, ਤੇਰੀ ਮਾਤਾ ਸਾਹਿਬ ਕੌਰ, ਤੇਰਾ ਜਨਮ ਕੇਸਗੜ੍ਹ ਸਾਹਿਬ ਦਾ ਤੇ ਵਾਸੀ ਤੋਂ ਆਨੰਦਪੁਰ ਸਾਹਿਬ ਦਾ। ਰਹੀ ਚੱਲ ਭਾਵੇਂ ਜਿੱਥੇ ਤੇਰਾ ਦਿਲ ਕਰਦਾ, ਕਿਸ ਨਗਰ ਚ ਰਹੋ, ਤੇਰੀ ਸਾਂਝ ਆਨੰਦਪੁਰ ਵਾਲੇ ਨਾਲ ਬਣੀ ਹੋ, ਬਲਕਿ ਤੇਰਾ ਹਿਰਦਾ ਉਸ ਆਨੰਦ ਦੇ ਨਗਰ ਦਾ ਵਾਸੀ ਹੋਵੇ ਜਿਸ ਨੂੰ ਕਿਹਾ ਗਿਆ ਬੇਗਮ ਪੁਰਾ ਸ਼ਹਿਰ ਕੋ ਨਾਉ, ਤੂੰ ਖਾਂਦੋ ਨਹੀਂ ਤੇ ਠਾਉ। ਤੇਰੀ ਮਾਨਸਿਕ ਅਵਸਥਾ ਆਨੰਦ ਵਾਲੀ ਹੋ, ਤੂੰ ਉਸ ਦੇ ਉਸ ਆਨੰਦ ਵਾਲੀ ਨਗਰੀ ਦਾ ਵੀ ਵਾਸੀ ਹੋਵੇ ਜਿੱਥੇ ਭਗਤਾਂ ਦਾ ਵਾਸਾ ਹੁੰਦਾ, ਸੰਤਾਂ ਦਾ ਵਾਸਾ ਹੁੰਦਾ, ਉਸ ਆਤਮਕ ਅਵਸਥਾ ਦੀ ਉੱਚਤਾ ਨੂੰ ਤੂੰ ਪ੍ਰਾਪਤ ਹੋ। ਉੱਥੇ ਨਾਲ ਇਹ ਵੀ ਕਹਿੰਦੇ ਗੁਰਮੁਖ ਤੇਰੇ ਤੇ ਅੱਜ ਤੋਂ ਇਹ ਪਾਬੰਦੀ ਆਇਦ ਹੋਗੀ। ਇਹ ਗੱਲ ਸਮਝ ਲੈਣਾ, ਜਿਹੜਾ ਬੰਦਾ ਪਾਬੰਦੀਆਂ ਅੰਦਰ ਨਹੀਂ ਜੀਂਦਾ ਉਹ ਆਪ ਉਧਰਾ। ਡਿਸਿਪਲਨ ਨੂੰ ਨਾ ਧਾਰਨ ਕਰਨਾ, ਘਰਾਂ ਦਾ ਡਿਸਿਪਲਨ ਹੈ, ਸਕੂਲਾਂ ਕਾਲਜਾਂ ਦਾ ਡਿਸਿਪਲਨ ਹੈ, ਫੌਜਾਂ ਦਾ ਡਿਸਿਪਲਨ ਹੈ, ਬਾਜ਼ਾਰਾਂ ਕਾਰੋਬਾਰਾਂ ਦਾ ਵੀ ਆਪਣੀ ਕਿਸਮ ਦਾ ਇੱਕ ਡਿਸਿਪਲਨ ਹੈ। ਉਸ ਡਿਸਿਪਲਨ ਤੋਂ ਬਾਹਰ ਜਾਓ, ਕਾਨੂੰਨ ਆਗਿਆ ਨਹੀਂ ਦੇ। ਧਰਮ ਦੇ ਸੰਬੰਧ ਚ ਐਸਾ ਲੋਕਾਂ ਨੇ ਸਮਝ ਲਿਆ ਜੋ ਮਰਜ਼ੀ ਕਰੋ, ਐਸੀ ਗੱਲ ਨਹੀਂ ਚੱਲੀ। ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਉਹ ਸਿੱਖੀ ਦੇ ਡਿਸਿਪਲਨ ਚ ਚੱਲੇ। ਗੁਰਸਿੱਖੀ ਦੇ ਜੋ ਨੇਮ ਨੇ, ਔਰ ਉਹ ਨੇਮ ਤੁਹਾਨੂੰ ਪਤਾ ਹੈ, ਸਾਰਿਆਂ ਨੂੰ ਪਤਾ ਹੈ। ਪੰਜ ਪਿਆਰੇ ਹੁਕਮ ਦੇਣਗੇ, ਅੱਜ ਤੋਂ ਤੂੰ ਪੰਜਾਂ ਕਕਾਰਾਂ ਦਾ ਰਹਿ ਧਾਰ ਨਹੀਂ ਹੋਣਾ, ਇਹਨਾਂ ਪੰਜਾਂ ਕਕਾਰਾਂ ਦੀ ਹੱਦ ਤੋਂ ਬਾਹਰ ਨਹੀਂ ਜਾਣਾ, ਇਸ ਡਿਸਿਪਲਨ ਤੋਂ ਬਾਹਰ ਨਹੀਂ ਜਾਣਾ, ਔਰ ਚਾਰ ਬੱਜਰ ਕੁਰਹਿਤਾਂ ਦੀ ਉਸ ਲਕੀਰ ਤੋਂ ਵੀ ਬਾਹਰ ਨਹੀਂ ਜਾਣਾ, ਚਾਰ ਬੱਜਰ ਕੁਰਹਿਤਾਂ ਤੋਂ ਬਚ ਕੇ ਰਹਿਣਾ, ਪੰਜੇ ਰਹਿਤਾਂ ਨੂੰ ਪੂਰੀ ਤਰ੍ਹਾਂ ਧਾਰਨ ਕਰਨਾ, ਨਾ ਕੇਵਲ ਬਲਕਿ ਇਮਾਨਦਾਰੀ ਨਾਲ ਧਰਮ ਦੀ ਕਿਰਤ ਕਰਕੇ ਕਮਾਉਣਾ ਹੈ, ਗੁਰੂ ਦਸਵੰਦ ਦੇਣਾ ਹੈ, ਪਰ ਉਪਕਾਰ ਹਿੱਤ ਜੂਝਦੇ ਰਹਿਣਾ ਹੈ, ਆਪਣੇ ਅੰਦਰੋਂ ਉੱਠਦੇ ਵਿਕਾਰਾਂ ਨਾਲ ਜੂਝਦੇ ਰਹਿਣਾ ਹੈ। ਉਹ ਜਿਹੜੀ ਤੁਕ ਆਪਾਂ ਪੜ੍ਹਦੇ ਹਾਂ ਰਹਿਤ ਨਾਮਿਆਂ ਚ, ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋਏ ਕਰੇ ਨਿਤ ਜੰਗ। ਬੰਦਾ ਸੋਚਦਾ ਹੈ ਵੀ ਉਹ ਤਾਂ ਸਮਾਂ ਸੀ ਜਿਸਲੇ ਘੋੜਿਆਂ ਤੇ ਚੜ੍ਹ ਕੇ ਗੁਰੂ ਤੇ ਸਿੱਖ ਜੰਗ ਕਰਦੇ ਸਨ, ਤੇ ਮਹਾਰਾਜ ਦੇ ਲਿਖਾਏ ਹੋਏ ਰਹਿਤ ਨਾਮੇ ਤਾਂ ਤ੍ਰੈਕਾਲ ਨੇ। ਹੁਣ ਜੇ ਘੋੜੇ ਨਹੀਂ ਤੇ ਜੰਗ ਨਹੀਂ ਤੇ ਫਿਰ ਦਾ ਮਤਲਬ ਹੈ ਸਿੱਖ ਕੀ ਕਰੇ? ਜੇ ਨਹੀਂ ਕਰਦਾ, ਘੋੜੇ ਤੇ ਨਹੀਂ ਚੜਦਾ, ਜੰਗ ਨਹੀਂ ਕਰਦਾ, ਤੇ ਫਿਰ ਸਿੱਖ ਤਾਂ ਬੇਕਾਰ ਹੋ ਗਿਆ, ਸਿੱਖ ਸਿੱਖ ਨਾ ਰਿਹਾ। ਐਸੀ ਗੱਲ ਨਹੀਂ ਹੈ। ਉਹ ਜੰਗ ਬਾਹਰਲੀ ਹੈ, ਬੁਰਾਈ ਨਾਲ ਜੰਗ ਹੈ, ਲੇਕਿਨ ਬੁਰਾਈ ਤਾਂ ਅੰਦਰ ਵੀ ਚੱਲਦੀ ਪਈ। ਜਿਸਨੇ ਬੰਦਾ ਇਧਰੋਂ ਬਾਹਰੋਂ ਵਿਹਲਾ ਹੋਵੇ, ਸਾਹਿਬ ਕਲਗੀਧਰ ਪਾਤਸ਼ਾਹ ਕੋਲ ਸਿੱਖਾਂ ਨੇ ਸਵਾਲ ਕੀਤਾ ਸੀ, ਮਹਾਰਾਜ ਹੁਣ ਤਾਂ ਕੋਈ ਲੜਾਈ ਝਗੜਾ ਜੰਗ ਕੋਈ ਨਹੀਂ ਰਹਿ ਗਈ, ਕੀ ਕਰੀਏ ਅੱਜ ਕੱਲ ਕੀ ਕਰਿਆ ਕਰੀਏ? ਸਾਹਿਬ ਕਹਿਣਗੇ ਯੁੱਧ ਜਾਰੀ ਰੱਖੋ। ਹੈਰਾਨ ਹੋ ਗਏ, ਕਹਿਣਗੇ ਮਹਾਰਾਜ ਹੁਣ ਆਪਸ ਚ ਲੜੀਏ, ਯੁੱਧ ਕਿਹਦੇ ਨਾਲ ਜਾਰੀ ਰੱਖੀਏ? ਲੜਨ ਵਾਲਾ ਦੁਸ਼ਮਣ ਹੀ ਕੋਈ ਨੀ, ਸਾਰੇ ਭਗੌੜੇ ਹੋ ਗਏ, ਛੱਡ ਗਏ, ਭੱਜ ਗਏ, ਹੁਣ ਕਿਹਦੇ ਨਾਲ ਲੜੀਏ? ਯੁੱਧ ਜਾਰੀ ਰੱਖੀਏ, ਕੈਸਾ ਯੁੱਧ? ਵੈਸੇ ਮਹਾਰਾਜ ਨੇ ਇਹ ਵੀ ਰੋਜ਼ਾਨਾ ਦੇ ਨਿਤਨੇਮ ਚ ਸ਼ਾਮਿਲ ਕੀਤਾ ਸੀ, ਨੇਜ਼ਾਬਾਜ਼ੀਆਂ ਕਰੋ, ਤਲਵਾਰਬਾਜ਼ੀਆਂ ਕਰੋ, ਸਰੀਰ ਦੀ ਕਸਰਤ ਵੀ ਕਰੋ, ਸ਼ਸਤਰ ਧਾਰਨੀ ਹੋ ਕੇ ਸ਼ਸਤਰ ਦੀ ਵਿਦਿਆ ਦੇ ਪ੍ਰਵੀਨ ਹੋਣ ਦਾ ਯਤਨ ਵੀ ਜਾਰੀ ਰੱਖੋ। ਲੇਕਿਨ ਇੱਥੇ ਜਿਸਨੇ ਮਹਾਰਾਜ ਨੇ ਕਿਹਾ ਯੁੱਧ ਜਾਰੀ ਰੱਖੋ, ਮਹਾਰਾਜ ਕਿਹਦੇ ਨਾਲ ਲੜੀਏ? ਧਨ ਜੀਉ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੇ। ਬਾਹਰਲਾ ਯੁੱਧ ਵੀ, ਚਿੱਤ ਦਾ ਯੁੱਧ ਵੀ, ਉਹ ਕਿਹੜਾ ਯੁੱਧ ਹੈ? ਮਹਾਰਾਜ ਕਹਿਣ ਲੱਗੇ ਅੰਦਰ ਤੁਹਾਡੇ ਤੇ ਥੋੜੀਆਂ ਧਾਰਾਂ ਪੈਂਦੀਆਂ ਨੇ, ਕਦੇ ਕਾਮ ਹਮਲਾ ਕਰਦਾ ਹੈ, ਕਦੇ ਕ੍ਰੋਧ, ਕਦੇ ਲੋਭ ਮੋਹ ਹੰਕਾਰ, ਇਹਨਾਂ ਨਾਲ ਅੰਦਰੋਂ ਉਹ ਗਿਆਨੇ ਕੀ ਵਡਣੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਮੁਹਾਰੇ। ਗਿਆਨ ਦਾ ਸ਼ਸਤਰ ਲੈ ਕੇ ਅੰਦਰ ਦੀ ਬੁਰਾਈ ਨੂੰ ਵੱਢਦੇ ਚਲੇ ਜਾਓ, ਅੰਦਰ ਦੀ ਵੀ ਸਫਾਈ ਜਾਰੀ ਰੱਖੋ, ਯੁੱਧ ਅੰਦਰ ਵੀ ਚੱਲ ਸਕਦਾ। ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਜੋ ਮਨ ਦੇ ਘੋੜੇ ਤੇ ਸਵਾਰੀ ਕਰੇ, ਮਨ ਨੂੰ ਕਾਬੂ ਚ ਰੱਖੇ, ਡਿਸਿਪਲਨ ਚ ਰੱਖੇ, ਸਿੱਖੀ ਦੇ ਡਿਸਿਪਲਨ ਚ ਰੱਖੇ ਮਨ ਨੂੰ। ਸਰੀਰ ਦਾ ਡਿਸਿਪਲਨ ਹੈ ਕਿ ਰਹਿਤਾਂ ਦਾ ਧਾਰਨੀ ਹੋਵੇ, ਰਹਿਤਾਂ ਤੋਂ ਬਚਿਆ ਹੋਵੇ। ਮਨ ਦਾ ਡਿਸਿਪਲਨ ਇਹ ਹੈ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਕਾਬੂ ਨਾ ਆਵੇ। ਇਸ ਘੋੜੇ ਨੂੰ ਲਗਾਮ ਪਾ ਕੇ ਬਾਣੀ ਅਨੁਸਾਰ ਖਾਲਸਾ ਸੋਏ ਕਰੇ ਨਿਤ ਜੰਗ ਬੁਰਾਈਆਂ ਨਾਲ, ਅੰਦਰ ਵੀ ਬੁਰਾਈਆਂ ਨਾਲ ਜੰਗ ਕਰੇ ਤੇ ਬਾਹਰ ਵੀ ਜੰਗ ਕਰੇ। ਸਾਹਿਬ ਕਹਿੰਦੇ ਨੇ ਐਸਾ ਗੁਰੂ ਕਾ ਸਿੱਖ ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਜਿਸਨੇ ਗੁਰੂ ਕੇ ਬਚਨਾ ਅਨੁਸਾਰ ਇੱਕ ਡਿਸਿਪਲਨ ਚ ਜੀਵਨ ਬਤੀਤ ਕਰੇਗਾ ਨਾ, ਪਾਪ ਧੋਤੇ ਜਾਣਗੇ, ਦੋਸ਼ ਖਤਮ ਹੋ ਜਾਣਗੇ। ਦੋਖ ਕਹਿੰਦੇ ਨੇ ਦੋਸ਼ ਨੂੰ, ਦੋਸ਼ ਖਤਮ ਹੋ ਜਾਣਗੇ, ਜੀਵਨ ਚੋਂ ਬੁਰਾਈਆਂ ਨਿਕਲ ਜਾਣਗੀਆਂ। ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ, ਸਵਾਸ ਅੰਦਰ ਆਵੇ ਸਵਾਸ ਬਾਹਰ ਜਾਵੇ, ਇਹਦੇ ਨਾਲ ਵਾਹਿਗੁਰੂ ਸਿਮਰਨ ਜੁੜਿਆ ਹੋ। ਆਮ ਤੌਰ ਤੇ ਐਸਾ ਵੀ ਕਰਦੇ ਨੇ, ਸਵਾਸ ਅੰਦਰ ਜਾਵੇ ਤੇ ਵਾਹ ਕਹਿੰਦੇ, ਸਵਾਸ ਬਾਹਰ ਜਾਵੇ ਤੇ ਗੁਰੂ ਕਹਿੰਦੇ। ਸਹਿਜ ਅਵਸਥਾ ਵਿਚ ਇਸ ਤਰ੍ਹਾਂ ਜਪਦੇ ਫਿਰਦੇ ਚਲੇ ਜਾਂਦੇ ਨੇ, ਕਈ ਕਦਮ ਕਦਮ ਜਪਦੇ ਨੇ,
ਕਈ ਕਾਰੋਬਾਰ ਕਰਦਿਆਂ ਹੋਇਆਂ ਕੋਈ ਵੀ ਹਰਕਤ ਕੋਈ ਤਾਲ ਮਿਲ ਜਾਵੇ ਉਸ ਦੇ ਨਾਲ ਵਾਹਿਗੁਰੂ ਸਿਮਰਨ ਦਾ ਯਤਨ ਕਰਦੇ ਨੇ। ਲੇਕਿਨ ਕਈ ਵਾਰੀ ਐਸਾ ਵੀ ਹੁੰਦਾ ਹੈ ਸਹਿਜ ਅਵਸਥਾ ਵਿੱਚ ਸਿਮਰਨ ਕਰਦਿਆਂ ਕਰਦਿਆਂ ਮਨ ਦੀ ਸਥਿਰਤਾ ਪ੍ਰਾਪਤ ਨਹੀਂ ਹੁੰਦੀ, ਮਨ ਟਿਕਦਾ ਨਹੀਂ। ਉਹਦੇ ਵਾਸਤੇ ਕਈ ਵਾਰੀ ਮਨ ਨਾਲ ਜੂਝਣਾ ਵੀ ਪੈਂਦਾ। ਉਹਦੇ ਵਿੱਚ ਐਸਾ ਵੀ ਕੀਤਾ ਗਿਆ, ਗੁਰਮੁਖ ਗੁਰਸਿੱਖ ਜ਼ੋਰ ਲਾ ਕੇ ਵੀ ਸਿਮਰਨ ਕਰਦੇ ਨੇ, ਸਾਹ ਦੀ ਚਾਲ ਤੇਜ਼ ਕਰ ਦਿੰਦੇ, ਕਾਹਲੀ ਕਾਹਲੀ ਸਾਹ ਲੈਂਦੇ ਨੇ ਤੇ ਅੰਦਰ ਸਾਹ ਜਾਂਦਿਆਂ ਵਾਹਿ ਬਾਹਰ ਸਾਹ ਜਾਂਦਿਆਂ ਗੁਰੂ ਕਹਿ ਕੇ ਉਹ ਆਪਣੇ ਆਪ ਨੂੰ ਤਾਣ ਲੈਂਦੇ ਨੇ। ਬਿਲਕੁਲ ਤਣ ਕੇ ਜਿਸਲੇ ਸਿਮਰਨ ਕਰਦੇ ਨੇ ਉਹ ਸਿਮਰਨ ਦਾ ਪ੍ਰਭਾਵ ਨਾਭੀ ਤੋਂ ਲੈ ਕੇ ਸੀਸ ਦੀ ਚੋਟੀ ਤੱਕ ਹੁੰਦਾ ਚਲਾ ਜਾਂਦਾ ਹੈ। ਮਨੁੱਖ ਨੂੰ ਚਰਨਾਟਾਂ ਛਿੜਦੀਆਂ ਨੇ, ਰਸ ਆਉਂਦਾ ਹੈ, ਆਨੰਦ ਆਉਂਦਾ ਹੈ ਤੇ ਫਿਰ ਸੁਭਾਅ ਬਣ ਜਾਂਦਾ, ਫਿਰ ਤੁਰਦਾ ਫਿਰਦਾ ਕਾਰੋਬਾਰ ਕਰਦਾ, ਇਹਦੇ ਸਵਾਸਾਂ ਵਿੱਚੋਂ ਵਾਹਿਗੁਰੂ ਸਿਮਰਨ ਦੀ ਖੁਸ਼ਬੂ ਆਉਂਦੀ ਚਲੀ ਜਾਂਦੀ। ਉਹਨੂੰ ਕਹਿੰਦੇ ਨੇ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦਕਾਮ। ਇਹਦਾ ਕੰਮ ਹੀ ਹੋ ਜਾਂਦਾ, ਉੱਠਦਿਆਂ ਬਹਿੰਦਿਆਂ ਸੁੱਤਿਆਂ ਵੀ ਇਹਦੇ ਸਵਾਸਾਂ ਵਿੱਚ ਸਿਮਰਨ ਦੀ ਲੜੀ ਬਣ ਜਾਂਦੀ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਇਹੋ ਜਿਹਾ ਗੁਰਸਿੱਖ ਗੁਰੂ ਨੂੰ ਚੰਗਾ ਲੱਗਦਾ ਹੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਜਿਸ ਦੇ ਸਾਹਿਬ ਦੀ ਰਹਿਮਤ ਹੋ ਜਾਵੇ, ਝੋਲੀ ਅੱਡ ਦੇਵੇ, ਮੱਥਾ ਟੇਕ ਦੇਵੇ, ਦੁਰਮਤ ਤਿਆਗ ਦੇਵੇ, ਗੁਰਮਤ ਲੈ ਲਵੇ, ਡਿਸਿਪਲਨ ਚ ਆ ਜਾਵੇ, ਉਹ ਦਇਆ ਦਾ ਪਾਤਰ ਬਣੇਗਾ। ਜਿਸ ਦੇ ਸਾਹਿਬ ਦੀ ਰਹਿਮਤ ਹੋ ਜਾਵੇ ਫਿਰ ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਗੁਰੂ ਕਾ ਉਪਦੇਸ਼ ਉਹ ਸੁਣਦਾ ਹੈ, ਗੁਰੂ ਉਪਦੇਸ਼ ਉਸ ਨੂੰ ਸੁਣਾਉਂਦਾ ਹੈ। ਉਹ ਬੰਦਾ ਉਪਦੇਸ਼ ਲੈ ਕੇ ਉਪਦੇਸ਼ ਦੇਣ ਜੋਗਾ ਵੀ ਹੋ ਜਾਂਦਾ, ਆਪ ਵੀ ਜਪਦਾ ਹੈ, ਹੋਰਾਂ ਨੂੰ ਵੀ ਜਪਾਉਂਦਾ। ਸਾਹਿਬ ਉਹਨਾਂ ਦੀ ਗੱਲ ਕਰਦੇ, ਸੋ ਗੁਰਸਿੱਖ ਧਨ ਧਨ ਹੈ ਜਿਨ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਗੁਰ ਸਤਿਗੁਰ ਨਾਮ ਦਿੜਾਇਆ ਦਿਨ ਹੋਮੇ ਕੁਬਦਾ ਪੰਨੀ, ਬਿਨ ਹਰ ਨਾਵੇ ਕੋ ਮਿੱਤਰ ਨਾਹੀ, ਵਿਚਾਰ ਡਿੱਠਾ ਹਰ ਜਨੀ। ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ, ਜਿਹੜੇ ਨਾਮ ਨਾਲ ਰੱਜੇ ਨੇ, ਸੰਤੁਸ਼ਟ ਹੋਏ ਨੇ ਨਾਮ ਨਾਲ, ਜਿਨ੍ਹਾਂ ਦਾ ਮਨ ਭਿੱਜ ਗਿਆ, ਤੇ ਸਤਿਗੁਰ ਕੀ ਗੱਲ ਮੰਨੀ। ਜੋ ਗੁਰਮੁਖ ਨਾਮ ਧਿਆਏ ਦੇ ਤਿਲ ਚੜੀ ਚਵਗਣ ਮੰਨੀ, ਉਹ ਚੜ੍ਹਦੀ ਕਲਾ ਚ ਜਾਂਦੇ, ਉਹਨਾਂ ਨੂੰ ਚਾਅ ਚੜ੍ਹਦੇ ਨੇ, ਖੇੜੇ ਚੜ੍ਹਦੇ ਨੇ, ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਂਦੀ, ਉਹ ਜ਼ਿੰਦਗੀ ਦੀਆਂ ਸਿਖਰਾਂ ਨੂੰ ਛੋਹਦੇ। ਬਲਕਿ ਮਹਾਰਾਜ ਨੇ ਪਾਵਨ ਬਾਣੀ ਜੈ ਸਭ ਕੀਤਾ, ਧਨ ਧਨ ਸੋ ਗੁਰਸਿੱਖ ਕਹੀਏ ਜੋ ਸਤਿਗੁਰ ਚਰਨੀ ਜਾਏ ਪਿਆ, ਧਨ ਧਨ ਸੋ ਗੁਰਸੇ ਕਹੀਏ ਜਿਨ ਹਰ ਨਾਮਾ ਮੁਖ ਰਾਮ ਕਹਿਆ, ਧਨ ਧਨ ਸੋ ਗੁਰਸੇ ਕਹੀਏ ਜਿਸ ਹਰ ਨਾਮ ਸੁਣਿਆ ਮਨ ਅਨੰਦ ਭਇਆ, ਧਨ ਧਨ ਸੋ ਗੁਰਸੇ ਕਹੀਏ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ, ਇਸ ਗੁਰਸੇ ਕੋ ਹੋ ਸਦਾ ਨਮਸਕਾਰੀ ਜੋ ਗੁਰ ਕੇ ਭਾਣੇ ਗੁਰਸਿੱਖ ਚਲੇ। ਜੋ ਗੁਰੂ ਕੀ ਰਜ਼ਾ ਚ ਚੱਲਦਾ, ਗੁਰੂ ਕੇ ਹੁਕਮ

ਖਾਸ ਵਿਅਕਤੀ ਹੀ ਇਸ ਨੂੰ ਗਾ ਸਕਦਾ ਹੈ ਜਾਂ ਸੁਣ ਸਕਦਾ ਹੈ, ਬਲਕਿ ਜੋ ਵੀ ਸ਼ਰਧਾ ਨਾਲ ਇਸ ਨੂੰ ਪੜ੍ਹਦਾ ਹੈ, ਸ਼ਰਧਾ ਨਾਲ ਇਸ ਬਾਣੀ ਨੂੰ ਸੁਣਦਾ ਹੈ, ਇਹ ਬਾਣੀ ਉਸੇ ਦਾ ਕਲਿਆਣ ਕਰਦੀ ਹੈ। ਐਸੀ ਹੈ ਇਹ ਅੰਮ੍ਰਿਤਮਈ ਬਾਣੀ, ਜਿਸ ਬਾਣੀ ਪ੍ਰਥਾਏ

ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੁੰਦਰ ਸਰੂਪ ਅੱਖਾਂ ਕੇ ਆਉਂਦਾ, ਉੱਥੇ ਕਲਗੀਧਰ ਪਾਤਸ਼ਾਹ ਜੀ ਦੀ ਯਾਦ ਵੀ ਆ ਜਾਂਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਆਓ ਸਾਰੇ ਪਿਆਰ ਨਾਲ, ਜੋ ਸਾਹਿਬ ਸਾਨੂੰ ਸੁਮਤੀ ਬਖਸ਼ ਰਹੇ ਹਨ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਕਦਮ ਕਿਸੇ ਮਾੜੇ ਪਾਸੇ ਨਾ ਚਲੇ ਜਾਓ, ਕਿਉਂਕਿ ਮਾੜੇ ਪਾਸੇ ਕਦਮ ਜਾ ਰਹੇ ਹਨ ਤਾਂ ਨਰਕਾਂ ਵੱਲ ਲੈ ਜਾ ਰਹੇ, ਤੇ ਜੇ ਆ ਸਤ ਸੰਗਤ ਵੱਲ ਕਦਮ ਲੈ ਆਏ ਹਨ ਤਾਂ ਸਾਹਿਬ ਕਹਿੰਦੇ ਹਨ ਉਹ ਕਦਮ ਸਫਲ ਹਨ। ਉਹ ਮੁੱਖ ਧੰਨਤਾ ਦੇ ਯੋਗ ਹੈ ਜਿਸ ਮੁੱਖ ਤੋਂ ਉਚਾਰਨ ਕੀਤਾ ਹੈ ਸਤਨਾਮ ਸ੍ਰੀ ਤੇ ਜਿਸ ਰਸਨਾ ਤੋਂ ਨਾਮ ਨਹੀਂ ਉਚਾਰਨ ਹੋਇਆ। ਸਾਹਿਬ ਕਹਿੰਦੇ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਢੀ। ਜਿਸ ਰਸਨਾ ਤੋਂ ਨਾਮ ਨਹੀਂ ਉਚਰਿਆ ਉਸ ਰਸਨਾ ਨੂੰ ਤਿਲ ਤਿਲ ਕਰਕੇ ਕੱਢ ਕਿਉਂ ਨਹੀਂ ਦਿੱਤਾ ਜਾ। ਬਲਕਿ ਸਾਹਿਬ ਇਹ ਵੀ ਬਖਸ਼ਿਸ਼ ਕਰਦੇ ਹਨ ਕਿ ਨਾਨਕ ਜਿਸ ਪਿੰਜਰ ਮੇ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਜਿਸ ਹਿਰਦੇ ਵਿੱਚ ਪਿਆਰੇ ਦੀ ਸਿੱਖ ਨਹੀਂ ਹੈ, ਤੁਹਾਡੇ ਅੰਦਰ ਸਿੱਖ ਹੈ ਤਾਂਹੀਓ ਗੁਰੂ ਚਰਨਾਂ ਵਿੱਚ ਜੁੜੇ ਬੈਠੇ ਹੋ, ਤਾਂਹੀਓ ਦੂਰਿਓ ਨੇੜਿਓ ਆ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋ। ਇਹ ਹਿਰਦੇ ਵਿੱਚ ਸਿੱਖ ਹੈ, ਜੇ ਸਿੱਖ ਨਾ ਹੋਵੇ ਤਾਂ ਕੋਈ ਵੀ ਕੰਮ ਸਿਰੇ ਨਹੀਂ ਚੜ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਵਸਤੂ ਉਹੀ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਮਨ ਲਾਇਆ ਜਾਵੇ। ਸਿੱਖ ਹੋਵੇ ਸਾਈ ਵਸਤ ਪ੍ਰਾਪਤ ਹੋਈ ਜਿੱਤ ਛੇਤੀ ਮਨ ਲਾਏ। ਤੇ ਜਦੋਂ ਮਨ ਗੁਰੂ ਚਰਨਾਂ ਨਾਲ ਜੋੜ ਕੇ ਤੂੰ ਇੱਕ ਵੀ ਕਦਮ ਬਾਹਰ ਰੱਖਦਾ ਹੈ, ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਲਈ ਆਉਂਦਾ। ਤੂੰ ਇੱਕ ਵਾਰੀ ਸਿਮਰਦਾ ਹੈ, ਗੁਰੂ ਤੈਨੂੰ ਬਾਰੰਬਾਰ ਸਿਮਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਓ ਇਹਨਾਂ ਦੁੱਖਾਂ ਨੂੰ ਸਾਰੇ ਪਿਆਰ ਨਾਲ ਮਿਲ ਕੇ ਪੜ੍ਹੀ, ਫਿਰ ਕੀਰਤਨ ਸਮਾਪਤੀ ਹੈ, ਫੁੱਲਾਂ ਚੁੱਕਾਂ ਬਖਸ਼ਣੀਆਂ। ਸਵੇਰ ਦਾ ਕੀਰਤਨ 7:30 ਵਜੇ ਤੋਂ 8:30 ਵਜੇ ਤੱਕ ਨਾਨਕ ਪਿਆਓ ਹੋਵੇਗਾ। ਆਪ ਜੀ ਦੇ ਚਰਨਾਂ ਵਿੱਚ ਬਹਿ ਕੇ ਹਾਜ਼ਰੀ ਭਰਾਂਗਾ। ਜੋ ਗੁਰਮੁਖ ਪਹੁੰਚ ਸਕਦੇ ਹੋਣ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜੀਏ। ਚਰਨ ਚਲੋ ਮਾਰਗ ਗੋਬਿੰਦ, ਤੇ ਫਿਰ ਕੀ ਹੋਵੇਗਾ ਮਿਟੇ ਪਾਪ ਜਪੀਏ ਹਰ

ਕਣ ਰਸ ਵਿੱਚ ਉਲਝੀ ਹੈ। ਇਹ ਆਤਮ ਰਸ ਦੀ ਖੁਰਾਕ ਹੈ, ਆਤਮ ਰਸ ਜੈ ਜਾਣੀ ਸੋ ਹੈ ਖਾਲਸ ਦੀ। ਪਾਤਸ਼ਾਹ ਆਖਦੇ

ਦੇ ਮਾਲਕ ਸਾਹਿਬੇ ਦੋ ਆਲਮ ਬਾਣੀ ਕੇ ਬੋਹ ਨਾਮ ਕੇ ਜਹਾਜ਼ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਤੋਂ ਆਪਣੀ ਰਚਨਾ ਤੋਂ ਇਹਨਾਂ ਬਚਨਾਂ ਦਾ ਉਚਾਰਨ ਕਰਦੇ ਨੇ ਹਜ਼ੂਰ ਫਰਮਾਨ ਕਰਦੇ ਨੇ ਪਿਆਰਿਆ ਗੁਰੂ ਨਾਲ ਪ੍ਰੀਤ ਕਿੱਦਾਂ ਦੀ ਲਾਉਣੀ ਹੈ ਮਾਲਕ ਨਾਲ ਸੁਨੇਹੇ ਕਿੱਦਾਂ ਦਾ ਜੋੜਨਾ ਹੀ ਸਾਹਿਬ ਜੀ ਸਾਨੂੰ ਉਹ ਰਸਤਾ ਉਹ ਮਾਰਗ ਉਹ ਪਿਆਰ ਭਰੇ ਬਚਨਾਂ ਨਾਲ ਉਹਨਾਂ ਜੁਗਤੀਆਂ ਨਾਲ ਸਾਨੂੰ ਉਹ ਰਸਤਾ ਦੱਸਦੇ ਨੇ ਜਿਸ ਰਸਤੇ ਤੇ ਜਿਸ ਮਾਰਗ ਤੇ ਜਾਂਦੇ ਹਾਂ ਤੂੰ ਗੁਰੂ ਨਾਨਕ ਨੂੰ ਮਿਲ ਸਕਣਾ ਸਾਹਿਬ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਕਲਯੁਗੀ ਜੀਵਾਂ ਤੇ ਭਾਈ ਹਜ਼ੂਰ ਕਹਿੰਦੇ ਨੇ

ਪਹਿਲਾ ਮਾਰਗ ਪਹਿਲਾ ਰਸਤਾ ਪਹਿਲੀ ਜੁਗਤ। ਸਤਿਗੁਰੂ ਕਿਰਪਾ ਕਰਦੇ ਨੇ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿੰਦੇ ਨੇ ਪਿਆਰਿਆ, ਕਦੀ ਮੱਛੀ ਨੂੰ ਵੇਖ ਲੈ, ਉਹਦਾ ਪਾਣੀ ਨਾਲ ਕਿੰਨਾ ਪਿਆਰ ਹੈ, ਉਹਦਾ ਜੀਵਨ ਹੀ ਪਾਣੀ ਹੈ। ਇੱਕ ਖਿਨ ਵੀ ਨਾ ਧੀਰੇ ਇੱਕ ਪਲ, ਇੱਕ ਛਣ ਵੀ ਉਹ ਨਹੀਂ ਰਹਿ ਸਕਦੀ ਤੇ ਜੇ ਪਾਣੀ ਵਿੱਚੋਂ ਕੱਢਦੇ ਹੋ ਤੇ ਭਾਈ ਉਹਨੇ ਮਰ ਜਾਣਾ। ਜੇ ਤੇਰਾ ਪਿਆਰ ਇਦਾਂ ਦਾ ਹੋ ਜਾਏ ਗੁਰੂ ਨਾਲ, ਇਦਾਂ ਦਾ ਸੁਨੇਹ ਕਿਤੇ ਤੂੰ ਗੁਰੂ ਨਾਲ ਕਰ ਲਵੇਂ ਤੇ ਤੇਰੇ ਜੀਵਨ ਵਿੱਚ ਪਲਟਾ ਨਾ ਆ ਜਾਏ। ਸਾਹਿਬ ਕਹਿੰਦੇ ਨੇ

ਸਵਾਤੀ ਬੂੰਦ ਦੇ ਪਿੱਛੇ ਪਿਆ ਤੜਪਦਾ ਹੈ ਅਸਮਾਨ ਵੱਲ, ਮੂੰਹ ਖੋਲ ਕੇ ਤੇ ਪਪੀਓ ਪਪੀਆ ਪਿਆ ਕਰਦਾ ਹੈ, ਤਰਲੇ ਕਰਦਾ ਹੈ, ਜੋਦੜੀਆਂ ਕਰਦਾ ਹੈ ਮੇਰੇ ਪਾਤਸ਼ਾਹ ਕਿਤੇ ਸਵਾਤੀ ਬੂੰਦ ਮੇਰੇ ਮੁੱਖ ਵਿੱਚ ਪਾ ਦੇਵੇ ਤੇ ਮੈਂ ਤ੍ਰਿਪਤ ਹੋ ਜਾਊ। ਸਭ ਆਂਦੇ ਨੇ ਪਿਆਰਿਆ ਕਿਤੇ ਏਦਾਂ ਦੀ ਪ੍ਰੀਤ ਕਰ ਲੈ, ਏਦਾਂ ਦਾ ਸੁਨੇਹ ਕਰ ਲੈ, ਏਦਾਂ ਦੇ ਗੁਰੂ ਨਾਲ ਪਿਆਰ ਪਾ ਲੈ, ਫਿਰ ਤੇ ਤੇਰੇ ਜੀਵਨ ਦੀ ਗੱਲ ਬਣ ਸਕਦੀ ਹੈ, ਨਹੀਂ ਤੇ ਤੇਰਾ ਜੀਵਨ ਅਧੂਰਾ ਹੈ।

ਪਹਿਲਾ ਬਰਸ ਪੈਂਦਾ ਹੋਇਆ ਮੀਂਹ ਕਿਤਨਾ ਸੁਹਾਵਣਾ ਲੱਗਦਾ ਹੈ ਉਹਨੂੰ ਆਸ ਲੱਗ ਜਾਂਦੀ ਏ ਕਿ ਹੁਣ ਸਵਾਤੀ ਬੂੰਦ ਵੀ ਡਿੱਗੇਗੀ ਤੇ ਮੇਰੇ ਮੁੱਖ ਵਿੱਚ ਪੈ ਜਾਵੇਗੀ। ਅਗਲੀਆਂ ਪੰਕਤੀਆਂ ਵਿੱਚ ਮੇਰੇ ਸਤਿਗੁਰੂ ਸਾਨੂੰ ਸਮਝਾਉਂਦੇ ਹੋਏ ਪਿਆਰਿਆ ਕਲਯੁਗੀ ਜੀਵਾਂ ਨੂੰ ਸੰਬੋਧਿਤ ਕਰਦੇ ਹੋਏ ਸਤਿਗੁਰੂ ਆਉਂਦੇ ਨੇ, ਹਰ ਪ੍ਰੀਤ ਕਰੀ ਜੈ ਇਹੋ ਮਨ ਦੀਤ, ਐਸਾ ਸੁਨੇਹ ਕਰ ਐਸੀ ਪ੍ਰੀਤ ਕਰ, ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਬਾਈ।

ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਈ ਜਾਵੇ। ਕਲਮ ਕਰੋ ਬਨਰਾਏ, ਸਾਰੇ ਜੰਗਲ ਤੇ ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਵੇ।

ਲਵਾਂ ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਵਾਂ ਸਾਰੀ ਬਨਸਪਤੀ ਜੰਗਲ ਦੀਆਂ ਕਲਮਾਂ ਬਣਾ ਲਵਾਂ ਸਾਰੀ ਧਰਤੀ ਤੇ ਜ਼ਮੀਨ ਦਾ ਕਾਗਜ਼ ਬਣਾ ਲਵਾਂ ਹੇ ਮੇਰਿਆ ਮਾਲਕਾ ਤੇਰੇ ਗੁਣ ਮੈਂ ਫਿਰ ਵੀ ਨਹੀਂ ਲਿਖ ਸਕਦਾ।

ਪਿਆਰਿਆ ਉਸ ਮਾਲਕ ਦੇ ਨਾਲ ਪ੍ਰੀਤ ਜੋੜ ਲੈ, ਉਸ ਮਾਲਕ ਦੇ ਨਾਲ ਸੁਨੇਹ ਲਾ ਲੈ। ਹਜ਼ੂਰ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ

ਪਿਆਰਿਆ ਮੈਨੂੰ ਮਿਲਾ ਦੇ, ਕੋਈ ਐਸੇ ਗੁਰੂ ਦੇ ਪਿਆਰੇ ਨਾਲ ਮੇਲ ਕਰਾ ਦੇ ਕਿ ਤੇਰੇ ਦਰਸ਼ਨਾਂ ਦੀ ਜਿਹੜੀ ਆਸ ਲੱਗੀ ਹੋਈ ਹੈ ਉਹ ਮਿਟ ਜਾਵੇ। ਆਓ ਭਾਈ ਅਰਦਾਸ ਕਰੀਏ, ਗੁਰੂ ਚਰਨਾਂ ਵਿੱਚ ਤਰਲਾ ਕਰੀਏ। ਗੁਰੂ ਅਰਜਨ ਪਾਤਸ਼ਾਹ ਸਾਹਿਬ ਆਪਣੇ ਰਸਨਾ ਤੋਂ ਆਉਂਦੇ ਨੇ, ਮਨ ਐਸਾ ਨਹੀਂ ਹੋ ਕਰੇ, ਐਸੀ ਪ੍ਰੀਤ ਕਰ ਲੈ ਜਿਵੇਂ ਮੱਛਲੀ ਨੇ ਪਾਣੀ ਨਾਲ ਕਰ ਲਈ। ਚਾਤਰਕ ਨੇ ਪਵੀਏ ਨੇ ਸਵਾਤੀ ਬੂੰਦ ਨਾਲ ਕਰ ਲਈ ਹੈ। ਭੰਵਰੇ ਦਾ ਪਿਆਰ ਫੁੱਲ ਦੇ ਨਾਲ ਹੈ, ਸੁਗੰਧੀ ਨਾਲ ਹੈ, ਜਿਹੜੀ ਪ੍ਰੀਤ ਕਦੀ ਟੁੱਟੇ ਨਾ ਪਾਤਸ਼ਾਹ ਮੇਰੇ ਮਾਲਕਾ ਇਹੋ ਜੀ ਪ੍ਰੀਤ ਕਰ, ਇਹੋ ਜੀ ਕਿਰਪਾ ਕਰ, ਮੇਰਾ ਮਨ ਵੀ ਤੇਰੇ ਚਰਨਾਂ ਨਾਲ

ਪਾਤਸ਼ਾਹ ਤੋਂ ਸਵਾਲ ਕੀਤਾ, ਪਾਤਸ਼ਾਹ ਤੁਸੀਂ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿਉਂ ਨਹੀਂ ਕੀਤੀ? ਕਹਿਣ ਲੱਗੇ ਫਰਕ ਹੈ, ਉੱਥੇ ਰੱਬ ਦੀ ਕਥਾ ਹੈ, ਇੱਥੇ ਮੈਂ ਆਪਣੀ ਕਥਾ ਕਹਿ ਬੈਠਾ, ਇਸ ਲਈ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤੀ। ਪਾਤਸ਼ਾਹ ਤੁਹਾਨੂੰ ਕੀ ਲੋੜ ਪੈ ਗਈ ਆਪਣੀ ਕਥਾ ਸੁਣਾਉਣ ਦੀ? ਕਹਿਣ ਲੱਗੇ ਲੋੜ ਸੀ, ਜਿਸ ਵੇਲੇ ਤੁਲਸੀਦਾਸ ਕਿਸੇ ਪਿਆਰ ਵਿੱਚ ਆਇਆ, ਸ਼੍ਰੀ ਰਾਮ ਨੂੰ ਭਗਵਾਨ ਰਾਮ ਕਹਿ ਬੈਠਾ, ਸੂਰਦਾਸ ਬਹੁਤ ਹੀ ਸਤਿਕਾਰ ਵਿੱਚ ਆ ਗਿਆ ਤੇ ਕ੍ਰਿਸ਼ਨ ਨੂੰ ਭਗਵਾਨ ਬਣਾ ਬੈਠਾ। ਕੋਈ ਐਸਾ ਸਿੱਖ ਉੱਠ ਕੇ ਮੈਨੂੰ ਭਗਵਾਨ ਨਾ ਕਹਿ ਬੈਠੇ, ਵਾਹਿਗੁਰੂ ਨਾ ਕਹਿ ਬੈਠੇ, ਇਸ ਲਈ ਮੈਨੂੰ ਆਪਣੀ ਕਥਾ ਕਹਿਣੀ ਪੈ ਰਹੀ। ਪਰ ਜੇ ਪਾਤਸ਼ਾਹ ਤੁਹਾਡੇ ਗੁਣਾਂ ਨੂੰ, ਤੁਹਾਡੀ ਮਹਿਮਾ ਨੂੰ ਵੇਖ ਕੇ ਕੋਈ ਕਹਿ ਬੈਠੇ ਭਈ ਤੂੰ ਤੇ ਰੱਬ ਇੱਕੋ ਹੀ ਹੋ, ਤੂੰ ਹੀ ਰੱਬ ਹੈ, ਤੇ ਫਿਰ ਕੀ ਹੋਵੇਗਾ? ਹਜ਼ੂਰ ਨੇ ਬਚਨ ਕੀਤਾ,

ਆਚਾ ਕਹਿਣ ਵਾਲੇ ਕਹਿ ਛੱਡਦੇ ਨੇ। ਬਈ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰਾਂ ਦੇ ਬੜਾ ਖੰਡਨ ਕਰ ਦਿੱਤੇ ਕਿ ਉਹਨਾਂ ਦੇ ਦਿਲ ਵਿੱਚ ਕੋਈ ਭੇਦ ਸੀ, ਫਰਕ ਸੀ। ਆਚਾ ਕਹਿਣ ਲੱਗੇ, ਨਹੀਂ ਮੇਰਾ ਕਿਸੇ ਨਾਲ ਵੈਰ ਨਹੀਂ, ਮੈਨੂੰ ਜਿਵੇਂ ਵਾਹਿਗੁਰੂ ਨੇ ਗੱਲਾਂ ਆਖੀਆਂ ਉਹ ਮੈਂ ਸੰਸਾਰ ਨੂੰ ਦੱਸ ਰਿਹਾ। ਦੂਜੀ ਗੱਲ, ਉਹਨਾਂ ਤੋਂ ਵਿਛੋੜ ਕੇ ਜੇ ਮੈਂ ਆਖਾਂ ਮੇਰੇ ਪੈਰਾਂ ਦੀ ਪੂਜਾ ਕਰੋ ਤਾਂ ਤੇ ਮੈਂ ਭੁੱਲ ਵਿੱਚ ਹਾਂ। ਮੈਂ ਕਹਿੰਦਾ ਬਈ ਨਹੀਂ, ਉਹ ਵੀ ਦੱਸ ਰਹੇ ਨੇ, ਮੈਂ ਵੀ ਦੱਸ ਰਿਹਾ। ਉਸ ਵਾਹਿਗੁਰੂ ਦੇ ਤੁਸੀਂ ਵੀ ਸੇਵਕ ਬਣੋ, ਇਸ ਲਈ ਮੇਰਾ ਕਿਸੇ ਨਾਲ ਵੈਰ ਨਹੀਂ। ਹਜ਼ੂਰ ਕਹਿੰਦੇ ਨੇ

इष्ट मीत जान सब चले, हर हर नाम संग तेरे चले।